FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਐਤਵਾਰ, ਸ਼ੱਕ ਸੰਮਤ 1948 ਦੇ ਹਾੜ੍ਹ ਮਹੀਨੇ ਦੀ 13 ਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ ਅੱਜ 5 ਤਾਰੀਖ ਏ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਕ 5:58 ਤੇ 37 ਸਕਿੰਟ ਹੋ ਰਹੇ ਨੇ ਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਅੱਜ ਦੀ ਪਹਿਲੀ ਸਭਾ ਦੇ ਪ੍ਰਸਾਰਣ ਲੈ ਕੇ ਮੈਂ ਹਾਜ਼ਰ ਹਾਂ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੀ ਇਸ ਪ੍ਰਸਾਰਣ ਸਭਾ ਦੇ ਵਿੱਚ ਸਾਡੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ 5:59 ਤੇ 43 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: Prime Minister inaugurated the new terminal building at Jodhpur Airport. Thereafter, he dedicated the country's most modern greenfield refinery-cum petrochemical complex to the nation in Pachpadra in Balotra district, which is an industrial processing plant built from scratch on undeveloped clean land. He also inspected the refinery's state-of-the-art control room, interacted with engineers and technical experts, flagged off fuel tankers, and virtually laid the foundation stone for Jaipur Metro Phase 2. The monsoon session of Parliament will commence on 20th of this month. It will continue till 13th of August. Parliamentary Affairs Minister Kiran Rijiju informed that President Draupadi Murmu has approved the proposal of the government to convene the monsoon session of Parliament from 20th July. Mr. Rijiju said the session will focus on meaningful debate, discussion and decisions on issues of national importance. External Affairs Minister Dr. S. Jaishankar will be on an official visit to Qatar, Bahrain, Kuwait and Oman from today till 10th of this month. During the visit to these countries, Dr. Jaishankar will be meeting with his counterparts and the leadership. After his visit to Oman, Dr. Jaishankar will visit New York on 13 July to launch India's official campaign for the UN Security Council tenure 2028-29. He will then attend the third India-EU Trade and Technology Council meeting and interact with his European Union and Belgian counterparts in Brussels on 14th and 15th July. Union Petroleum and Natural Gas Minister Hardeep Singh Puri has said that ethanol is not a new concept and has been in use for over a century. Addressing a gathering in Rajasthan, Mr. Puri said that the government welcomes constructive criticism of the government's biofuel blending program and assured that the government will incorporate suggestions into its work and make the necessary corrections. Mr. Puri also said that the idea of ethanol blending in India was first initiated during the previous Congress-led government. In the FIFA World Cup, Morocco stormed into the quarterfinals with a commanding 3-0 victory over Canada in Houston, Texas today. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 6:10 ਤੇ 32 ਸਕਿੰਟ ਦਾ ਤੇ ਆਓ ਹੁਣ ਇੱਕ ਨਜ਼ਰ ਮਾਰਦੇ ਹਾਂ ਅੱਜ ਪ੍ਰਸਾਰਤ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦੇ ਪ੍ਰਸਾਰਣ ਸਮੇਂ ਤੇ। ਹੁਣ ਤੋਂ ਥੋੜੀ ਹੀ ਦੇਰ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਦਾ ਸਮਾਂ ਹੋਏਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਦੌਰਾਨ ਤੁਸੀਂ ਸੁਣੋਗੇ ਸਿਲਸਿਲਾ ਪੈਗਾਮ। ਪੈਗਾਮ ਪੇਸ਼ ਕਰਨਗੇ ਵਿਜੇ ਲਕਸ਼ਮੀ। 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪ੍ਰੋਗਰਾਮ ਸਦਾਬਹਾਰ ਨਗਮੇ ਇਹ ਪੇਸ਼ ਕੀਤਾ ਜਾਏਗਾ 8:40 ਤੇ। 9 ਤੋਂ ਲੈ ਕੇ 10 ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ, ਜਿਸ ਤਹਿਤ 9 ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਆਜ ਕੇ ਫਨਕਾਰ। 10 ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਜੋ ਕਿ ਅੱਜ ਹੋਏਗਾ ਸਰਕਾਰੀ ਆਦਰਸ਼ ਸਕੂਲ ਕੈਨਾਲ ਕਲੋਨੀ ਬਠਿੰਡਾ ਤੋਂ। ਪ੍ਰੋਗਰਾਮ ਪੇਸ਼ ਕਰਨਗੇ ਨਿਤਿਸ਼ ਕੁਮਾਰ। 10:30 ਦਾ ਸਮਾਂ ਹੋਏਗਾ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ। 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਪ੍ਰੋਗਰਾਮ ਰਿਲੇਅ ਕਰਾਂਗੇ ਐਫ ਐਮ ਰੇਨਬੋ ਦਿੱਲੀ ਤੋਂ। 12 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਪ੍ਰੋਗਰਾਮ ਪੇਸ਼ ਕਰਨਗੇ ਕਮਲਪ੍ਰੀਤ ਕੌਰ। 12:30 ਦਾ ਸਮਾਂ ਹੋਏਗਾ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਭੈਣਾਂ ਦੀ ਪਸੰਦ। ਇੱਕ ਵਜ ਕੇ 10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਦਾ ਸਮਾਂ ਹੋਏਗਾ ਪ੍ਰੋਗਰਾਮ

ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਤੇ ਸਿਲਸਿਲਾ ਰਹੇਗਾ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਮੇਰਾ ਪਿੰਡ ਤੇ ਅੱਜ ਤੁਹਾਨੂੰ ਲੈ ਕੇ ਚੱਲਾਂਗੇ ਪਿੰਡ ਸੰਘੂ ਧੌਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ। ਪ੍ਰੋਗਰਾਮ ਦੇ ਮੇਜ਼ਬਾਨ ਹੋਣਗੇ ਕੁਲਵਿੰਦਰ ਸਿੰਘ ਔਲਖ ਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਸ਼ਾਮ 5 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਵਿਸ਼ਾ ਹੋਏਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ

ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਵਿਸ਼ਾ ਹੋਏਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ੈਰੀਆ ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਸੰਪਾਦਨ ਸਤਪਾਲ ਬਰਾੜ ਤੇ ਮਮਤਾ ਅਰੋੜਾ 6:20 ਤੇ ਤੁਸੀਂ ਸੁਣੋਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 6:30 ਦਾ ਸਮਾਂ ਹੋਏਗਾ ਯੁਵਾ ਸਾਥੀਆਂ ਦੇ ਪ੍ਰੋਗਰਾਮ ਯੁਵਾਣੀ ਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸਿਲਸਿਲਾ ਰਹੇਗਾ ਮੇਰੀਆਂ ਗੱਲਾਂ ਮੇਰੇ ਗੀਤ ਪ੍ਰੋਗਰਾਮ ਪੇਸ਼ ਕਰਨਗੇ ਸਿਮਰਨ ਕੌਰ 7 ਤੋਂ ਲੈ ਕੇ 7:30 ਤੱਕ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੋਹਾਨੀ ਦਾ 7:30 ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 7:40 ਤੇ ਤੁਸੀਂ ਸੁਣੋਗੇ ICC ਵੁਮੈਨਸ T20 ਵਰਲਡ ਕੱਪ 2026 ਦੇ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਲਾਰਡਸ ਕ੍ਰਿਕਟ ਗਰਾਊਂਡ ਲੰਡਨ ਤੋਂ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ 9 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 9:15 ਤੋਂ ਲੈ ਕੇ ਰਾਤੀ 11 ਤੱਕ ਤੁਸੀਂ ਆਨੰਦ ਮਾਣੋਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ ਤੇ ਰਾਤੀ 11 ਸਾਡੀ ਅੱਜ ਦੀ ਚੱਲ ਰਹੀ ਇਸ ਸਭਾ ਦੀ ਸਮਾਪਤੀ ਹੋਏਗੀ। ਇਹ ਤਾਂ ਸੀ ਸਾਡੇ ਅੱਜ ਦੇ ਪ੍ਰਸਾਰਣ ਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 6:15 ਤੇ 19 ਸਕਿੰਟ ਦਾ। ਸਮਾਂ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ, ਸ਼ਬਦ ਗਾਇਨ ਕਰ ਰਹੇ ਸੀ ਭਾਈ ਕਮਲਜੀਤ ਸਿੰਘ ਰਾਗੀ ਤੇ ਉਹਨਾਂ ਦਾ ਜੱਥਾ, ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ। ਸ਼ਬਦ ਗਾਇਨ ਕਰ ਰਹੇ ਨੇ ਭਾਈ ਰਵਿੰਦਰ ਸਿੰਘ ਰਾਗੀ ਤੇ ਉਹਨਾਂ ਦਾ ਜੱਥਾ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ 6:34 ਤੇ 24 ਸਕਿੰਟ ਦਾ ਤੇ ਹੁਣ ਸਰਵਣ ਕਰਦੇ ਹਾਂ ਸ਼ਬਦ ਗਾਇਨ ਕਰ ਰਹੇ ਨੇ ਭਾਈ ਸਤਵਿੰਦਰ ਸਿੰਘ ਰਾਗੀ ਤੇ ਭਾਈ ਹਰਵਿੰਦਰ ਸਿੰਘ ਰਾਗੀ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਤੇ ਸਟੂਡੀਓ ਦੀ ਘੜਦੇ ਅਨੁਸਾਰ ਸਮਾਂ 6:45 ਤੇ 16 ਸਕਿੰਟ ਦਾ ਤੇ ਆਓ ਹੁਣ ਸਰਵਣ ਕਰਦੇ ਹਾਂ ਇਹ ਭਗਤੀ ਰਚਨਾ ਸ਼ਰਮਾ ਬੰਧੂ ਦੀ ਆਵਾਜ਼ ਵਿੱਚ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ ਤੇ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਅਖੀਰ ਦੇ ਵਿੱਚ ਸਰਵਣ ਕਰਦੇ ਹਾਂ ਇਹ ਭਗਤੀ ਰਚਨਾ ਮੁਹੰਮਦ ਰਫੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ।

ਜੀ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 7:24 ਦਾ। ਸਮਾਂ ਹੈ ਪ੍ਰੋਗਰਾਮ ਸੱਜਰੀ ਸਵੇਤਾ।

ਜੀ, ਗਿਆਨ ਖੰਭ ਦਿੰਦਾ ਏ ਉੱਡਣ ਲਈ ਤੇ ਤਜਰਬਾ ਜੜਾ ਦਿੰਦਾ ਏ ਖੁੱਭਣ ਲਈ। ਤੇ ਅੱਜ ਦੀ ਖੂਬਸੂਰਤ ਸਵੇਰ ਦੇ ਵਿੱਚ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਦੇ ਪ੍ਰੋਗਰਾਮ ਦੀ ਹੋਸਟ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਐਂਡ ਗੁੱਡ ਮਾਰਨਿੰਗ। ਜੀ, ਇੱਕ ਹੋਰ ਨਵਾਂ ਦਿਨ, ਨਵੇਂ ਸੁਪਨੇ ਤੇ ਸਾਡੀ ਪੋਜ਼ਿਟਿਵ ਸੋਚ ਜੋ ਸਾਡੇ ਸਾਰੇ ਸੁਪਨੇ ਪੂਰੇ ਕਰੇਗੀ। ਤੇ ਆਓ ਫਿਰ ਬਾਹਾਂ ਫੈਲਾ ਕੇ ਕਰਦੇ ਹਾਂ ਨਵੀਂ ਸਵੇਰ ਦਾ ਵੈਲਕਮ। ਜੀ, ਅੱਜ ਛੁੱਟੀ ਵਾਲਾ ਦਿਨ ਹੈ ਤੇ ਛੁੱਟੀ ਵਾਲੇ ਦਿਨ ਅਕਸਰ ਹੀ ਆਪਾਂ ਲੇਟ ਉੱਠਦੇ ਹਾਂ। ਕਹਿੰਦੇ ਨਾ ਵੀ ਉੱਠਦੇ ਉੱਠਦੇ ਦੇਰ ਜੀ ਹੋ ਜਾਂਦੀ ਹੈ, ਪਰ ਮੈਨੂੰ ਇਹ ਵੀ ਪਤਾ ਹੈ ਕਿ ਜੋ ਸਾਡੇ ਰੈਗੂਲਰ ਸਰੋਤਾ ਨੇ ਉਹ ਨੀਂਦ ਦੀ ਬੁੱਕਲ ਵਿੱਚੋਂ ਜਾਗ ਗਏ ਨੇ ਤੇ ਆਨੰਦ ਮਾਣ ਰਹੇ ਨੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦਾ ਚਾਹ ਦੀਆਂ ਚੁਸਕੀਆਂ ਦੇ ਨਾਲ। ਤੇ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੀ ਗੱਲ ਕਰੀਏ ਤਾਂ ਅੱਜ ਹੈ ਜੀ ਸੰਡੇ, ਯਾਨੀ ਕਿ ਐਤਵਾਰ ਦੀ ਸਵੇਰ। ਤੇ ਐਤਵਾਰ ਨੂੰ ਪ੍ਰੋਗਰਾਮ ਸੱਜਰੀ ਸਵੇਰ ਚ ਹੁੰਦਾ ਹੈ ਜੀ ਸਿਲਸਿਲਾ ਪੈਗਾਮ, ਜੋ ਪੇਸ਼ ਕਰਨਗੇ ਵਿਜੇ ਲਕਸ਼ਮੀ। ਪਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਕਰਾਂਗੇ ਇੱਕ ਗੀਤ ਦੇ ਨਾਲ।

ਉਸ ਨੇ ਮੁਹੱਬਤੀ ਵਸੀਅਤ ਚ ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗ ਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ। ਜੀ ਹਾਂ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਮਿਤੀ 5 ਜੁਲਾਈ ਅਤੇ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਐਡੀਟਰ ਸਤਪਾਲ ਬਰਾੜ ਸਾਹਿਬ ਤੇ ਮਮਤਾ ਅਰੋੜਾ ਸਾਹਿਬਾ ਦਾ ਸਾਂਝਾ ਉਦਮ। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ,

0: ਦੋਸਤੋ ਆਕਾਸ਼ਵਾਣੀ ਐਫ ਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਏ। ਸੁਣਨਾ ਨਾ ਭੁੱਲਣਾ, ਸਮਾਂ ਦੁਬਾਰਾ ਨੋਟ ਕਰ ਲੋ, ਸ਼ਾਮ 5 ਵਜੇ, ਮਿਤੀ 5 ਜੁਲਾਈ 2026।
1: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ। ਵਾਹ ਜੀ ਵਾਹ।
2: ਫਸੀ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
4: ਜੀ ਪ੍ਰੋਗਰਾਮ ਚੱਲ ਰਿਹਾ ਹੈ ਸਜਰੀ ਸਵੇਰ ਤੇ ਸਟੂਡੀਓ ਦੇ ਘੜੇ ਅਨੁਸਾਰ ਸਮਾਂ 7:09 ਦਾ ਤੇ ਆਓ ਹੁਣ ਸੁਣਦੇ ਹਾਂ ਤੁਹਾਡੇ ਖਤਾਂ ਤੇ ਵਟਸਐਪ ਸੁਨੇਹਾਂ ਤੇ ਆਧਾਰਿਤ ਸਿਲਸਿਲਾ ਪੈਗਾਮ। ਪੈਗਾਮ ਪੇਸ਼ ਕਰ ਰਹੇ ਨੇ ਵਿਜੇ ਲਕਸ਼ਮੀ।

ਲੋਜੀ ਸਰੋਤੋ ਪੈਗਾਮ ਦਾ ਆਗਾਜ਼ ਕਰਦੇ ਹਾਂ। ਪ੍ਰੋਗਰਾਮ ਪੈਗਾਮ ਦੇ ਵਿੱਚ ਪਿੰਡ ਰਾਮਪੁਰਾ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ, ਸਾਹਿਬਦੀਪ ਸਿੰਘ, ਸਭ ਤੋਂ ਪਹਿਲਾਂ ਮੇਰਾ ਖਤ ਪੜਨ ਵਾਲੇ ਆਰਜੇ ਨੂੰ ਪਿਆਰ ਭਰੀ ਨਮਸਕਾਰ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਕਹਿੰਦੇ ਕਿਸੇ ਨੂੰ ਉਜੜਿਆ ਵੇਖ ਕੇ ਮੂੰਹ ਖੋਲ ਕੇ ਐਵੇਂ ਹੱਸੀਏ ਨਾ, ਕਿਸੇ ਤੇ ਆਏ ਮੰਦੜੇ ਦਿਨ ਵੇਖ ਕੇ ਜੋਰ ਜੋਰ ਤਾਨੇ ਕਸੀਏ ਨਾ, ਜਗ ਉਡਾਉਂਦਾ

ਦੇਖ ਕੇ ਮੂੰਹ ਖੋਲ ਕੇ ਐਵੇਂ ਹੱਸੀਏ ਨਾ, ਕਿਸੇ ਤੇ ਆਏ ਮੰਦੜੇ ਦਿਨ ਵੇਖ ਕੇ ਜੋਰ ਜੋਰ ਤਾਨੇ ਕਸੀਏ ਨਾ, ਜਗ ਉਡਾਉਂਦਾ ਹੈ ਮਾਹੌਲ, ਭੁੱਲ ਕੇ ਹਰ ਇੱਕ ਨੂੰ ਦੁਖੜਾ ਆਪਣਾ ਦੱਸੀਏ ਨਾ, ਗਲਤੀ ਹੋਵੇ ਜੇਕਰ ਮੇਰੇ ਕੋਲੋਂ ਜਾਣ ਬੁੱਝ ਕੇ ਦੂਸਰੇ ਨੂੰ ਵਿੱਚ ਨਾ ਪੀਸੀਏ, ਗਲਤ ਤਰੀਕੇ ਨਾਲ ਪੈਸਾ ਕਮਾਉਣ ਦਾ ਜੇਕਰ ਦੇਵੇ ਕੋਈ ਲਾਲਚ ਤਾਂ ਭੁੱਲ ਕੇ ਵੀ ਉਸ ਦੇ ਜਾਲ ਵਿੱਚ ਫਸੀਏ ਨਾ, ਜੇਕਰ ਕੋਈ ਮੁਸੀਬਤ ਪੈ ਜਾਵੇ ਕਿਸੇ ਤੇ ਨਾਲ ਖੜ ਜਾਈਏ, ਕੰਧ ਬਣ ਕੇ ਐਵੇਂ ਬਹਾਨੇ ਬਣਾ ਕੇ ਦੂਰ ਦੂਰ ਨਸੀਏ ਨਾ। ਜੀ ਹਾਂ ਸ੍ਰੋਤਿਓ, ਪ੍ਰੋਗਰਾਮ ਪੈਗਾਮ ਦੇ ਵਿੱਚ ਬਿਊਟੀਫੁਲ ਜਿਹਾ ਪੈਗਾਮ ਕੀਤਾ, ਦੂਰ ਦੂਰ ਨਸੀਏ ਨਾ, ਕਿਉਂਕਿ ਜਿਹੜੇ ਮੁਸੀਬਤਾਂ ਤੇ ਦੂਰ ਜਾਂਦੇ ਨੇ ਨਾ ਉਹਨਾਂ ਨੂੰ ਹਮੇਸ਼ਾ ਹੀ ਬੇਵਫਾ ਕਿਹਾ ਜਾਂਦਾ ਹੈ। ਸੋ ਬੇਵਫਾ ਦੇ ਲਈ ਜ਼ਿੰਦਗੀ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਹੋਣੀ ਚਾਹੀਦੀ, ਹਮੇਸ਼ਾ ਹੀ ਵਫਾ ਕਰੋ ਜੀ ਉਹਨਾਂ ਸਾਰੇ ਰਿਸ਼ਤਿਆਂ ਦੇ ਨਾਲ, ਆਪਣਿਆਂ ਦੇ ਨਾਲ ਤੇ ਖਾਸ ਤੌਰ ਤੇ ਉਹਨਾਂ ਦੋਸਤਾਂ ਦੇ ਨਾਲ ਜੋ ਹਰ ਸਮੇਂ ਤੁਹਾਡੇ ਨਾਲ, ਤੁਹਾਡੇ ਹਰ ਸੁੱਖ ਤੇ ਦੁੱਖ ਦੇ ਵਿੱਚ, ਹਰ ਤਕਲੀਫ਼ ਤੇ ਹਰ ਜ਼ਿੰਦਗੀ ਦੇ ਉਤਾਰ ਚੜ੍ਹਾਅ ਦੇ ਵਿੱਚ ਤੁਹਾਡੀ ਮਦਦ ਕਰਦੇ ਨੇ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਕਿਤੇ ਪੈਗਾਮ ਰਾਮਪੁਰਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ ਤੇ ਸਾਹਿਬਦੀਪ ਸਿੰਘ, ਬਹੁਤ ਬਹੁਤ ਸ਼ੁਕਰੀਆ ਫੋਰ ਏ ਬਿਊਟੀਫੁਲ ਪੈਗਾਮ। ਹਰਜਿੰਦਰ ਸਿੰਘ ਚਿੰਦਾ, ਪੱਤੀ ਸੁਖਭਿੰਨ ਥਾਣਾ, ਜ਼ਿਲ੍ਹਾ ਬਠਿੰਡਾ ਤੋਂ ਸੀਤਾ ਤੇ ਗੀਤਾ। ਜ਼ਿੰਦਗੀ ਵੀ ਖੇਲ ਕੀ ਤਰ੍ਹਾਂ ਹੀ ਹੈ, ਇਸਮੇ ਸਬਕੋ ਹਰਾਨੇ ਕੀ ਜਗ੍ਹਾ ਸਬਕੋ ਜੀਤਨੇ ਕੀ ਕੋਸ਼ਿਸ਼ ਕਰੋ, ਲੋਗੋ ਪਰ ਹੱਸਨੇ ਕੀ ਜਗ੍ਹਾ ਲੋਗੋ ਕੇ ਸਾਥ ਹੱਸਨੇ ਕੀ ਕੋਸ਼ਿਸ਼ ਕਰੋ ਤੋ ਜ਼ਿੰਦਗੀ ਆਸਾਨ ਹੋ ਜਾਤੀ ਹੈ। ਜੀ ਵਟ ਬਿਊਟੀਫੁਲ ਪੈਗਾਮ ਫਰੋਮ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ ਅਤੇ ਗੀਤਾ, ਪਿੰਡ ਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਬਹੁਤ ਬਹੁਤ ਸ਼ੁਕਰੀਆ ਫੋਰ ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ। ਵਾਕਈ ਜੀ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਜਦੋਂ ਅਸੀਂ ਮਿਲ ਕੇ ਇੱਕ ਦੂਸਰੇ ਦੇ ਨਾਲ ਚੱਲਦੇ ਹਾਂ। ਥੈਂਕ ਯੂ ਸੋ ਮਚ ਹਰਜਿੰਦਰ ਜੀ। ਜੋਗਾ ਸਿੰਘ, ਤੇਜਾ ਸਿੰਘ ਬਾਜਾ ਖਾਨਾ ਤੋਂ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਰਹੇ ਨੇ ਜੀ ਸਾਨੂੰ, ਕਹਿੰਦੇ ਪੁਕਾਰ ਮੇਂ ਸੱਚਾਈ ਹੋ ਤੋ ਅਸਰ ਹੋਤਾ ਹੈ, ਹਰ ਬੰਦ ਦਰ ਪਰ ਭੀ ਸਫਰ ਹੋਤਾ ਹੈ, ਹਿੰਮਤ ਕਭੀ ਕਮ ਮਤ ਹੋਨੇ ਦੇਣਾ, ਰੱਬ ਕੀ ਰਹਿਮਤ ਕਾ ਭੀ ਇੱਕ ਪਹਿਰ ਹੋਤਾ ਹੈ। ਫੋਰ ਅ ਬਿਊਟੀਫੁਲ ਪੈਗਾਮ। ਵਾਕਈ ਜੀ ਰੱਬ ਕੀ ਰਹਿਮਤ ਕਾ ਭੀ ਇੱਕ ਪਹਿਰ ਹੋਤਾ ਹੈ। ਆ ਜੀ ਬਿਲਕੁਲ ਜੀ, ਰੱਬ ਦੀਆਂ ਰਹਿਮਤਾਂ ਤਾਂ ਉਹਨਾਂ ਨੂੰ ਮਿਲਦੀਆਂ ਨੇ ਜਿਹੜੇ ਹਮੇਸ਼ਾ ਹੀ ਰੱਬ ਨੂੰ ਮੰਨਦੇ ਨੇ, ਰੱਬ ਦੀ ਰਜ਼ਾ ਦੇ ਵਿੱਚ ਰਹਿੰਦੇ ਨੇ ਤੇ ਫਿਰ ਰੱਬ ਦੀ ਰਜ਼ਾ ਦੇ ਵਿੱਚ ਰਹਿ ਕੇ ਉਸਦੇ ਸਾਰੇ ਫੈਸਲੇ ਕਬੂਲ ਕਰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਰੱਬ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਸਾਡੇ ਸਰੋਤਿਆਂ ਦਾ, ਜਿਨ੍ਹਾਂ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕੀਤਾ। ਥੈਂਕ ਯੂ ਸੋ ਮਚ।

ਅਕਾਲ, ਪਿੰਡ ਕੋਟ ਪਖਤੂ ਤੋਂ ਬੂਟਾ ਬੋੜ ਵਾਲਾ, ਇਹਨਾਂ ਨੇ ਬਹੁਤ ਹੀ ਪਿਆਰੀ ਜੀ ਇੱਕ ਕਵਿਤਾ ਲਿਖ ਕੇ ਭੇਜੀ ਹੈ। ਆਪ ਮੁਹਾਰੇ ਬੱਚੇ ਨਾ ਹੁਣ ਪੁੱਛਣ ਮਾਪਿਆਂ ਨੂੰ, ਪੱਛਮੀ ਸਭਿਆਚਾਰ ਖਾ ਗਿਆ ਰਿਸ਼ਤੇ ਨਾਤਿਆਂ ਨੂੰ, ਨਾਮ ਦੇ ਮਗਰੋਂ ਸਿੰਘ ਹਟਾਤਾ, ਸਨੀ ਬੰਟੀ ਨੇ ਸਾਰੇ ਰਿਸ਼ਤੇ ਦਬ ਲਏ ਕੱਲ ਅੰਕਲ ਆਂਟੀ ਨੇ, ਨਾ ਭੂਆ ਨਾ ਫੁੱਫੜ ਨਾ ਕੋਈ ਮਾਸੀ ਮਾਸੜ ਹੈ, ਜਣੇ ਖਣੇ ਨੂੰ ਜਾਂਦੇ ਅੰਕਲ ਆਂਟੀ ਆਖੀ ਹੈ, ਸਮਝ ਕੋਈ ਨਾ ਲੱਗੇ ਬੋਲਦੇ ਭਾਂਤੋ ਭਾਂਤੀ ਹੈ, ਸਾਰੇ ਰਿਸ਼ਤੇ ਦਬ ਲਏ ਕੱਲੇ ਅੰਕਲ ਆਂਟੀ ਹੈ, ਗ੍ਰੈਂਡ ਫਾਦਰ ਕਹਿਣ ਪਏ ਲੱਗੇ ਦਾਦੀ ਦਾਦੇ ਨੂੰ, ਸਮਝ ਕੋਈ ਨਾ ਲੱਗੇ ਬੰਦੇ ਸਿੱਧੇ ਸਾਦੇ ਨੂੰ, ਕੀ ਹੁੰਦਾ ਇਹ ਮੁੰਡਿਆ ਪੁੱਛ ਲਿਆ ਅਨਪੜ ਜੱਟੀ ਨੇ, ਸਾਰੇ ਰਿਸ਼ਤੇ ਦਬ ਲਏ ਕੱਲੇ ਅੰਕਲ ਆਂਟੀ ਨੇ, ਮੋਬਾਈਲ ਕੀਲ ਕੇ ਬੈਰੀ ਯਾਰੋ ਅੱਜ ਦੇ ਜਾਣਿਆਂ ਨੂੰ, ਨਵੀਂ ਪਨੀਰੀ ਭੁੱਲਦੀ ਜਾਂਦੀ ਚਾਚੇ ਤਾਇਆਂ ਨੂੰ, ਮਾਸੇ ਨੂੰ ਅੰਕਲ ਕਹਿਤਾ ਵੱਡੇ ਪੜਾਕੂ ਬੰਟੀ ਨੇ, ਸਾਰੇ ਰਿਸ਼ਤੇ ਦਬਲੇ ਕੱਲੇ ਅੰਕਲ ਆਂਟੀ ਨੇ, ਕੋਟ ਬਖਤੂ ਵਾਲਿਆ ਦੁਨੀਆਂ ਤੇਜ਼ ਹੋ ਚੱਲੀਏ, ਬੇਬੇ ਬਾਪੂ ਦੀ ਥਾਂ ਬਈ ਹੁਣ ਡੈਡ ਨੇ ਮੱਲੀਏ, ਮੰਮੀ ਨੂੰ ਹੁਣ ਮੋਮ ਬਣਾਤਾ ਸਾਡੇ ਬੰਟੀ ਨੇ, ਸਾਰੇ ਰਿਸ਼ਤੇ ਦਬਲੇ ਕੱਲੇ ਅੰਕਲ ਆਂਟੀ ਨੇ। ਵਾਕੀ ਜੀ ਕਿਤੇ ਨਾ ਕਿਤੇ ਜਿਹੜਾ ਇਹ ਸਾਡੇ ਬੱਚਿਆਂ ਨੂੰ ਪਹਿਲਾਂ ਭੂਆ ਫੁੱਫੜ ਮਾਸੀ ਮਾਸੜ ਚਾਚੇ ਚਾਚੀਆਂ ਤਾਇਆ ਤਾਈ ਦਾ ਪਤਾ ਹੁੰਦਾ ਸੀਗਾ, ਤੇ ਹੁਣ ਤਾਂ ਫਿਰ ਅੰਕਲ ਤੇ ਆਂਟ ਨੇ ਹੀ ਵਾਕਈ ਇਹਨਾਂ ਰਿਸ਼ਤਿਆਂ ਨੂੰ ਕਿਤੇ ਨਾ ਕਿਤੇ ਦਬੋਚ ਲਿਆ। ਪਰ ਕੋਈ ਗੱਲ ਨੀ ਜੀ, ਇਹ ਸਾਡੇ ਤੇ ਡਿਪੈਂਡ ਕਰਦਾ, ਸਾਡੀ ਰਿਸਪੋਂਸੀਬਿਲਟੀ ਬਣਦੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਰੇ ਰਿਸ਼ਤਿਆਂ ਤੋਂ ਜਾਣੂ ਕਰਵਾਈਏ, ਔਰ ਨਾਲ ਨਾਲ ਅਸੀਂ ਇਸ ਬਦਲਦੇ ਹੋਏ ਯੁੱਗ ਦੇ ਨਾਲ ਵੀ ਚੱਲੀਏ, ਤੇ ਫਿਰ ਅੰਕਲ ਆਂਟੀ ਦੇ ਨਾਲ ਨਾਲ ਉਹਨਾਂ ਨੂੰ ਮਾਸੀ ਮਾਸੜਾਂ ਦੀ ਵੀ ਪਛਾਣ ਕਰਾਈਏ। ਸੋ ਬਹੁਤ ਬਹੁਤ ਸ਼ੁਕਰੀਆ, ਫਿਲਹਾਲ ਤੁਸੀਂ ਇੱਕ ਬਿਊਟੀਫੁਲ ਜਿਹਾ ਪੈਗਾਮ ਕੀਤਾ, ਤੇ ਮੈਨੂੰ ਲੱਗਦਾ ਹੈ ਇੱਕ ਬਿਊਟੀਫੁਲ ਜਿਹਾ ਥੈਂਕਸ ਤਾਂ ਤੁਹਾਨੂੰ ਕਹਿਣਾ ਹੀ ਬਣਦਾ, ਕਿਉਂਕਿ ਪ੍ਰੋਗਰਾਮ ਪੈਗਾਮ ਦੇ ਵਿੱਚ ਇੱਕ ਡਿਫਰੈਂਟ ਜਿਹਾ ਪੈਗਾਮ ਕੀਤਾ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਬੀਇੰਗ ਵਿਦ ਅਸ। ਪਿੰਡ ਮਿਡੁਖੜਾ ਬਲਾਕ ਲੰਬੀ ਨੇੜੇ ਮੰਡੀ ਡਵਲੀ ਤੋਂ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਨੇ ਕੀਤਾ ਜੀ ਪੈਗਾਮ। ਕਹਿੰਦੇ ਪੈਸਾ ਬੜਾ ਜ਼ਰੂਰੀ ਸੱਜਣਾ, ਬਿਨ ਪੈਸੇ ਦੇ ਸਰਦਾ ਨਹੀਂ, ਜਦੋਂ ਜੇ ਬੰਦੇ ਦੀ ਖਾਲੀ ਹੁੰਦੀ ਫਿਰ ਨਾਲ ਕੋਈ ਵੀ ਖੜਦਾ ਨਹੀਂ, ਜਦ ਪੈਸਾ ਹੁੰਦਾ ਕੋਲ ਬੰਦੇ ਦੇ ਫਿਰ ਹਰ ਕੋਈ ਚੰਗਾ ਲੱਗਦਾ, ਜਦੋਂ ਸਮਾਂ ਮਾੜਾ ਆ ਜਾਵੇ ਫਿਰ ਨਾਲ ਕੋਈ ਵੀ ਨਾ ਰਹਿੰਦਾ ਹੈ। ਬਿਲਕੁਲ ਜੀ, ਅੱਜ ਦੇ ਜੀਵਨ ਦੀ ਜੋ ਸੱਚਾਈ ਹੈ, ਅੱਜ ਦੇ ਰਿਸ਼ਤਿਆਂ ਦੀ ਜੋ ਸੱਚਾਈ ਹੈ, ਉਸ ਤੇ ਇੱਕ ਮੈਸੇਜ ਕੀਤਾ ਜੀ ਸਾਨੂੰ, ਉਸ ਤੇ ਇੱਕ ਅਹਿਸਾਸ ਸਾਂਝਾ ਕੀਤਾ ਪ੍ਰੋਗਰਾਮ ਪੈਗਾਮ ਦੇ ਵਿੱਚ। ਪਿੰਡ ਮਿਡੁਖੜਾ ਬਲਾਕ ਲੰਬੀ ਨੇੜੇ ਮੰਡੀ ਡਬਲੀ ਤੋਂ ਕ੍ਰਿਸ਼ਨ ਕੁਮਾਰ, ਕ੍ਰਿਸ਼ਨ ਜੀ ਬਹੁਤ ਹੱਦ ਤੱਕ ਤੁਹਾਡਾ ਜੋ ਪੈਗਾਮ ਹੈ ਬਿਲਕੁਲ ਸਹੀ ਹੈ, ਲੇਕਿਨ ਮੈਂ ਹਮੇਸ਼ਾ ਇੱਕੋ ਗੱਲ ਕਹਿੰਦੀ ਹਾਂ ਜੀ, ਪੈਸੇ ਤੋਂ ਉੱਤੇ ਵੀ ਕੋਈ ਚੀਜ਼ ਹੁੰਦੀ ਹੈ, ਅਹਿਸਾਸਾਂ ਦੀ, ਜਜ਼ਬਾਤਾਂ ਦੀ, ਵਫਾਦਾਰੀਆਂ ਦੀ, ਇਹ ਕੀਮਤ ਪੈਸੇ ਦੇ ਨਾਲ ਕਦੇ ਵੀ ਆਂਕੀ ਨਹੀਂ ਜਾ ਸਕਦੀ। ਹਾਂ, ਪੈਸਾ ਪੈਸਾ ਸਭ ਕਰ ਲੈਂਦੇ ਨੇ, ਯੈਸ ਪੈਸਾ ਜ਼ਰੂਰੀ ਵੀ ਹੈ ਜ਼ਿੰਦਗੀ ਦੇ ਵਿੱਚ, ਪਰ ਪੈਸਾ ਸਭ ਕੁਛ ਤਾਂ ਨਹੀਂ ਨਾ ਜ਼ਿੰਦਗੀ ਦੇ ਵਿੱਚ। ਬਹੁਤ ਹੀ ਖੂਬਸੂਰਤ ਜਿਹਾ ਪੈਗਾਮ ਕੀਤਾ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਪਵਨ ਸ਼ਰਮਾ ਪੋਤਰੇ ਪਰਵਰਿਸ਼ ਕੌਸ਼ਲ ਲਕਸ਼ ਰਾਮਾ ਮੰਡੀ ਤੋਂ ਕਰ ਰਹੇ ਨੇ ਜੀ ਪੈਗਾਮ ਪ੍ਰੋਗਰਾਮ। ਪੈਗਾਮ ਦੇ ਵਿੱਚ ਕਹਿੰਦੇ, ਪੁੱਤਰਾਂ ਦਾ ਕਰਦੀ ਏ ਮਾਣ, ਦੁਨੀਆਂ ਚਲਦੀ ਆਉਂਦੀ ਏ ਤੁਰੋਂ, ਰੀਤ ਜਗਦੀ ਪੁੱਤਰਾਂ ਲਈ ਸੁੱਖ ਦੀ ਏ ਸੁੱਖਾਂ ਦੁਨੀਆਂ, ਹੁੰਦੀਆਂ ਨੇ ਧੀਆਂ ਦਿੱਤੀ ਦਾਤ ਰੱਬ ਦੀ, ਪੁੱਤਰਾਂ ਲਈ ਸੁੱਖ ਦੀ ਏ ਸੁੱਖਾਂ ਦੁਨੀਆਂ, ਹੁੰਦੀਆਂ ਨੇ ਧੀਆਂ ਦਾਤ ਰੱਬ ਦੀ, ਆਪਣੀ ਹੀ ਕੁੱਖੋ ਜਿਹੜੀ ਜੰਮੀ ਜਾਈ ਏ ਧੀ ਦਸ ਕਾਸ ਤੋਂ ਬੇਗਾਨੀ ਲੱਗਦੀ, ਪੁੱਤਰਾਂ ਲਈ ਸੁੱਖ ਦੀ ਏ ਸੁੱਖਾਂ ਦੁਨੀਆਂ, ਹੁੰਦੀਆਂ ਨੇ ਧੀਆਂ ਦਿੱਤੀ ਦਾਤ ਰੱਬ ਦੀ, ਪੁੱਤਰਾਂ ਦੀ ਆਸ ਜੋ ਪਾਪ ਕਰਦਾ ਭੁੱਲ ਬੈਠਾ ਉਹ ਮਰਿਆਦਾ ਜਗਦੀ, ਪੁੱਤਰਾਂ ਲਈ ਸੁੱਖ ਦੀ ਏ ਸੁੱਖਾਂ ਦੁਨੀਆਂ, ਹੁੰਦੀਆਂ ਨੇ ਧੀਆਂ ਦਿੱਤੀ ਦਾਤ ਰੱਬ ਦੀ, ਮਾਰ ਕੁੱਖ ਵਿੱਚ ਹੀ ਧੀਆਂ ਨੂੰ ਮੁਕਾ ਦਿੰਦੇ ਨੇ, ਮੰਦੇ ਨਾ ਕਾਹਤੋਂ ਰਾਜ ਡਰ ਰੱਬ ਦੀ, ਪੁੱਤਰਾਂ ਲਈ ਸੁੱਖ ਦੀ ਏ ਸੁੱਖਾਂ ਦੁਨੀਆਂ, ਹੁੰਦੀਆਂ ਨੇ ਧੀਆਂ ਦਿੱਤੀ ਦਾਤ ਰੱਬ ਦੀ। ਬਹੁਤ ਹੀ ਪਿਆਰਾ ਖੂਬਸੂਰਤ ਜਿਹਾ ਪੈਗਾਮ ਕੀਤਾ ਜੀ ਸਾਡੇ ਇੱਕ ਸ੍ਰੋਤਾ ਪਵਨ ਸ਼ਰਮਾ ਤੇ ਇਹਨਾਂ ਦੇ ਪੋਤਰੇ ਪਰਵਰਿਸ਼ ਕੌਸ਼ਲ ਲਕਸ਼ ਰਾਮਾ ਮੰਡੀ ਤੋਂ। ਦੇਖੋ ਜੀ, ਹੁਣ ਸਾਡੀ ਸੋਚ ਦੇ ਵਿੱਚ ਕਾਫੀ ਬਦਲਾਵ ਆਇਆ, ਹੁਣ ਬੱਚੇ ਦੋ ਹੀ ਅੱਛੇ ਦਾ ਜਿਹੜਾ ਨਾਰਾ ਹੈ ਨਾ, ਜਿਵੇਂ ਬੇਟਾ ਬੇਟੀ ਜ਼ਰੂਰੀ ਹੈ, ਜੇਕਰ ਕਹਿੰਦੇ ਹੈ ਕਿ ਦੋ ਬੇਟੀਆਂ ਵੀ ਹੋ ਜਾਂਦੀਆਂ ਨੇ, ਤੇ ਮੈਨੂੰ ਲੱਗਦਾ ਹੈ ਉਹਨਾਂ ਨੂੰ ਵੀ ਪੁੱਤਾਂ ਦੇ ਬਰਾਬਰ ਹੀ ਮੰਨਿਆ ਜਾਂਦਾ, ਤੇ ਜੇਕਰ ਇੱਕ ਬੇਟੀ ਹੈ ਤਾਂ ਉਹ ਵੀ ਪੁੱਤਾਂ ਦੇ ਬਰਾਬਰ ਹੀ ਹੈ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਜੀ, ਸੋਚ ਬਦਲੀ ਹੈ, ਅਹਿਸਾਸ ਬਦਲੇ ਨੇ, ਨਾ ਤਾਂ ਹੁਣ ਪੁੱਤ ਕੋਲੇ ਰਹਿੰਦੇ ਨੇ ਨਾ ਹੀ ਧੀ ਕੋਲੇ ਰਹਿੰਦੀ ਹੈ, ਕਿਉਂਕਿ ਜਿਹੜੇ ਵਿਦੇਸ਼ਾਂ ਦੇ ਲਾਲਚ ਹੋ ਗਏ ਨੇ ਨਾ, ਸਾਨੂੰ ਬਾਹਰ ਜਾ ਕੇ ਸੈੱਟ ਹੋਣਾ ਹੈ, ਅਸੀਂ ਬਾਹਰ ਜਾ ਕੇ ਅਸੀਂ ਆਪਣਾ ਜੀਵਨ ਬਣਾਉਣਾ ਹੈ, ਤੇ ਫਿਰ ਇੱਥੇ ਮਾਪੇ ਤਾਂ ਇਕੱਲੇ ਹੀ ਰਹਿ ਜਾਂਦੇ ਨੇ। ਵੈਸੇ ਵੀ ਕਿਹਾ ਹੈ ਨਾ ਕਿ ਪੁੱਤ ਵਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ, ਸੋ ਧੀਆਂ ਹਮੇਸ਼ਾ ਹੀ ਹਰ ਹਾਲ ਦੇ ਵਿੱਚ ਚੰਗੀਆਂ ਹੁੰਦੀਆਂ ਨੇ। ਸੋਚ ਬਦਲੀ ਹੈ, ਧੀਆਂ ਤੇ ਪੁੱਤਾਂ ਦੇ ਵਿੱਚ ਜਿਹੜਾ ਫਰਕ ਹੈ ਉਹ ਕਾਫੀ ਖਤਮ ਹੋਇਆ, ਤਾਂ ਫਿਰ ਬਸ ਸੀ। ਵੈਸੇ ਤੁਹਾਡਾ ਪੈਗਾਮ ਬਹੁਤ ਹੀ ਖੂਬਸੂਰਤ, ਬਹੁਤ ਹੀ ਇਮੋਸ਼ਨਲ, ਔਰ ਵਾਕਈ ਜੀ ਜਿਹੜਾ ਪਹਿਲਾਂ ਫੀਮੇਲ ਫਿਟਿਸਾਈਜ਼ ਯਾਨੀ ਕਿ ਭਰੂਣ ਹੱਤਿਆ ਇੱਕ ਬਹੁਤ ਵੱਡੀ ਕੁਰਾਹੀ ਤੇ ਬਿਮਾਰੀ ਸੀ, ਉਹ ਹੁਣ ਲੋਕਾਂ ਨੂੰ ਧੀਰੇ ਧੀਰੇ ਸਮਝ ਆਉਣੀ ਸ਼ੁਰੂ ਹੋ ਗਈ ਹੈ, ਤੇ ਅਸੀਂ ਵੀ ਆਕਾਸ਼ਵਾਣੀ ਐਫਐਮ ਬਠਿੰਡਾ ਤੋਂ ਹੀ ਕਹਿੰਦੇ ਹਾਂ, ਦੇਖੋ ਅਸੀਂ ਵੀ ਤਾਂ ਕਿਸੇ ਦੀਆਂ ਧੀਆਂ ਹੀ ਹਾਂ ਨਾ, ਅਸੀਂ ਵੀ ਤਾਂ ਚੰਗੇ ਕੰਮ ਕਰਕੇ ਆਪਣਾ ਤੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰ ਹੀ ਰਹੇ ਹਾਂ ਨਾ। ਸੋ ਮੌਕਾ ਦੇਣਾ ਚਾਹੀਦਾ ਜੀ ਧੀਆਂ ਨੂੰ ਕੁਛ ਨਾ ਕੁਛ ਕਰਨ ਦਾ, ਜ਼ਰੂਰ ਤੁਹਾਡਾ ਨਾਮ ਰੋਸ਼ਨ ਕਰਨਗੇ। ਸੋ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕੀਤਾ, ਬਹੁਤ ਬਹੁਤ ਸ਼ੁਕਰੀਆ ਪਵਨ ਤੇ ਤੁਹਾਡੇ ਪੋਤਰੇ ਦਾ।

ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ ਸਿਟੀ ਦੀਵਾਨਾ ਕਰ ਰਹੇ ਨੇ ਪੈਗਾਮ ਦੇ ਵਿੱਚ। ਕਹਿੰਦੇ ਚਲੋ ਅੱਜ ਫਿਰ ਥੋੜ੍ਹਾ ਮੁਸਕਰਾਇਆ ਜਾਏ, ਬਿਨਾਂ ਮਾਚਿਸ ਕੇ ਹੀ ਕੁਛ ਲੋਗੋ ਕੋ ਜਲਾਇਆ ਜਾਏ ਜੀ। ਬਾਕੀ ਜੀ ਇੱਦਾਂ ਦੇ ਪੈਗਾਮ ਸਾਨੂੰ ਉਦੋਂ ਹੀ ਆਉਂਦੇ ਆ ਜਦੋਂ ਅਸੀਂ ਕਿਸੇ ਨੂੰ ਇਹ ਸੋਚਦੇ ਹਾਂ ਨਾ ਅਸੀਂ ਖੁਸ਼ ਰਹਿਣਾ ਅਤੇ ਅਸੀਂ ਆਸ ਪਾਸ ਦੇ ਲੋਕਾਂ ਨੂੰ ਨਾ ਦੁਖੀ ਕਰਨਾ। ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਖੁਸ਼ ਰਹਿਣ ਦੀ ਜਿਹੜੀ ਖੁਸ਼ੀ ਦੀ ਜਿਹੜੀ ਉਹ ਪਰਸੈਂਟੇਜ ਹੈ ਉਹ ਘੱਟ ਜਾਂਦੀ ਹੈ, ਕਿਉਂਕਿ ਸਾਡੇ ਮਨ ਦੇ ਵਿੱਚ ਤਾਂ ਇਹ ਚੱਲ ਰਹੀ ਹੁੰਦੀ ਹੈ ਕਿ ਸਾਡੀ ਖੁਸ਼ੀ ਅਤੇ ਸਾਡੀ ਮੁਸਕਰਾਹਟ ਦੇ ਨਾਲ ਤਾਂ ਅਸੀਂ ਆਂਢ ਗੁਆਂਢ ਅਤੇ ਆਪਣੇ ਉਹਨਾਂ ਲੋਕਾਂ ਨੂੰ ਮਚਾਉਣਾ ਜਿਹੜੇ ਸਾਨੂੰ ਖੁਸ਼ ਦੇਖ ਕੇ ਦੁਖੀ ਨੇ। ਪਰ ਮੈਂ ਕਹਿੰਦੀ ਹਾਂ ਇਹ ਥੋਟ ਬਿਲਕੁਲ ਗਲਤ ਹੈ। ਤੁਸੀਂ ਸਿਰਫ ਆਪਣੇ ਕਰਮ ਕਰੋ ਜੀ, ਆਪਣੇ ਚੰਗੇ ਕਰਮਾਂ ਦੇ ਨਾਲ ਤੁਸੀਂ ਮੁਸਕੁਰਾਉਂਦੇ ਰਹੋ ਅਤੇ ਨਾਲ ਨਾਲ ਮੁਸਕੁਰਾਹਟ ਪੈਦਾ ਵੀ ਕਰੋ ਆਪਣੇ ਆਸ ਪਾਸ, ਆਪਣੇ ਦੋਸਤਾਂ ਦੇ ਵਿੱਚ, ਆਪਣੇ ਆਂਢ ਗੁਆਂਢ ਦੇ ਵਿੱਚ ਅਤੇ ਆਪਣੇ ਖਾਸ ਰਿਸ਼ਤਿਆਂ ਦੇ ਵਿੱਚ, ਅਤੇ ਫਿਰ ਦੇਖੋ ਨਾ ਸਾਰਿਆਂ ਦੀ ਮੁਸਕੁਰਾਹਟ ਦੇ ਵਿੱਚ ਤੁਹਾਡੀ ਮੁਸਕੁਰਾਹਟ ਕਿੰਨੀ ਹਸੀਨ ਹੋ ਜਾਏਗੀ। ਸੋ ਮੁਸਕੁਰਾਹਟ ਮੁਸਕੁਰਾਹਟ ਮੁਸਕੁਰਾਹਟ, ਬਹੁਤ ਹੀ ਪਿਆਰਾ ਖੂਬਸੂਰਤ ਜਿਹਾ ਗੀਤ ਇੱਕ ਮੁਸਕੁਰਾਹਟ ਤੇ। ਆਪ ਸਭ ਸਰੋਤਿਆਂ ਦੇ ਲਈ ਥੈਂਕ ਯੂ ਸੋ ਮਚ ਫੋਰ ਬੀਂਗ ਵਿਦ ਅਸ।

ਬਿੰਦਰ ਗਹਿਲੋਤ, ਰਾਜ ਗਹਿਲੋਤ ਪਿੰਡ ਬੀਰਾਬਦੀ ਫਤਿਹਾਬਾਦ ਹਰਿਆਣਾ ਤੋਂ ਤੇ ਪਵਨ ਕੰਬੋਜ ਜਗੀਰ ਅਤੇ ਇਹਨਾਂ ਦੇ ਦੋਸਤ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਤਾਰੋ ਮੇਂ ਅਕੇਲਾ ਚਾਂਦ ਜਗਮਗਾਤਾ ਹੈ, ਮੁਸ਼ਕਿਲੋਂ ਮੇਂ ਅਕੇਲਾ ਇਨਸਾਨ ਡਗਮਗਾਤਾ ਹੈ, ਕਾਂਟੋ ਸੇ ਘਬਰਾਨਾ ਮਤ ਮੇਰੇ ਯਾਰੋ, ਕਿਉਂਕਿ ਕਾਂਟੋ ਮੇਂ ਹੀ ਅਕੇਲਾ ਗੁਲਾਬ ਮੁਸਕੁਰਾਤਾ ਹੈ। ਹਾਓ ਸਵੀਟ, ਸੱਚ ਬਿਊਟੀਫੁਲ ਪੈਗਾਮ। ਵਾਕਈ ਹੀ ਜ਼ਿੰਦਗੀ ਜਿਹੜੀ ਹੈ ਨਾ, ਜਿੱਥੇ ਗੁਲਾਬ ਹੈ ਅਤੇ ਗੁਲਾਬ ਦੇ ਨਾਲ ਲੱਗੇ ਹੋਏ ਕੰਡੇ ਵੀ ਨੇ, ਯਾਨੀ ਕਿ ਸੁੱਖ ਹੈ ਅਤੇ ਦੁੱਖ ਵੀ ਹੈ, ਦੁੱਖ ਹੈ ਅਤੇ ਸੁੱਖ ਵੀ ਹੈ, ਬਿਕੋਜ਼ ਇਹ ਨਾਲ ਨਾਲ ਪੈਰਲਰ ਹੀ ਚੱਲਦੀਆਂ ਰਹਿੰਦੀਆਂ ਨੇ। ਅਤੇ ਕਹਿੰਦੇ ਸੁੱਖਾਂ ਨੂੰ ਅਸੀਂ ਉਦੋਂ ਹੀ ਮਾਣ ਸਕਦੇ ਹਾਂ ਜਦੋਂ ਅਸੀਂ ਥੋੜੇ ਜਿਹੇ ਦੁੱਖਾਂ ਦਾ ਸਵਾਦ ਵੀ ਚੱਖਿਆ ਹੁੰਦਾ ਹੈ ਨਾ। ਤੋ ਬਿੰਦਰ ਜੀ, ਬੜਾ ਹੀ ਖੂਬਸੂਰਤ ਜਿਹਾ ਪੈਗਾਮ, ਬਟ ਆਫਟਰ ਸੋ ਲੌਂਗ ਟਾਈਮ ਤੁਹਾਡਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਆਇਆ, ਬਟ ਅੱਜ ਫਾਈਨਲੀ ਤੁਸੀਂ ਪੈਗਾਮ ਕੀਤਾ। ਥੈਂਕ ਯੂ ਸੋ ਮਚ ਫੋਰ ਬੀਂਗ ਵਿਦ ਅਸ ਫੋਰ ਅ ਬਿਊਟੀਫੁਲ ਪੈਗਾਮ। ਥੈਂਕ ਯੂ ਬਿੰਦਰ ਜੀ। ਪਿੰਡ ਕਲਿਆਣ ਸੁੱਖਾ, ਜ਼ਿਲ੍ਹਾ ਬਠਿੰਡਾ ਤੋਂ ਜਗਾ ਸਿੰਘ, ਸੰਧੂ ਹਰਵਿੰਦਰ ਕੌਰ ਸੰਧੂ, ਜੱਸੀ ਤਪੂਰਾ ਮਲ, ਕੀਰਤ ਸੰਧੂ, ਜਿਮੀ ਫੌਜੀ ਤੇ ਮਾਮਾ ਮਾਮੀ, ਦਾਦਾ ਦਾਦੀ, ਪੱਪਾ ਸਿੰਘ, ਗੁਰਦੀਪ ਕੌਰ ਤੇ ਮਾਤਾ ਸੀਤੋ ਕੌਰ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬੜਾ ਹੀ ਖੂਬਸੂਰਤ ਜਿਹਾ ਪੈਗਾਮ ਆਇਆ ਜੀ। ਪਹਿਲਾਂ ਤਾਂ ਕਹਿੰਦੇ ਜੀ ਕਿਰਪਾ ਕਰਕੇ ਮੇਰਾ ਖਤ ਜ਼ਰੂਰ ਪੜਿਓ। ਲੋ ਜੀ, ਤੁਹਾਡਾ ਖਾਤੀ ਤੇ ਪੜ ਰਹੇ ਹਾਂ ਨਾ। ਕਹਿੰਦੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਜੋੜਨ ਵਾਲਾ ਸਾਡਾ ਨਾਨਾ ਜਗਜੀਤ ਮੱਟੂ ਹੈ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਹਾਨੂੰ ਉਹਨਾਂ ਨੇ ਜੋੜਿਆ। ਤੇ ਫਿਰ ਇਹਨਾਂ ਨੇ ਬੜੀ ਹੀ ਖੂਬਸੂਰਤ ਜੀ ਸ਼ਾਇਰੀ ਵੀ ਲਿਖ ਕੇ ਭੇਜੀ ਹੈ। ਫਲ ਨੀਵੀਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀ। ਤੁਸੀਂ ਬੜੀ ਖੂਬਸੂਰਤ ਜੀ ਗੱਲ ਲਿਖੀ ਹੈ ਜੀ, ਫਲ ਨੀਵੀਆਂ ਰੁੱਖਾਂ ਨੂੰ ਲੱਗਦੇ। ਬਿਲਕੁਲ ਜੀ, ਜਿਹੜੇ ਫਲ ਹੁੰਦੇ ਨੇ ਨਾ, ਯਾਨੀ ਕਿ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਨੀਵੇਂ ਹੋ ਕੇ ਚੱਲਦੇ ਹਾਂ ਤੇ ਰੱਬ ਦੇ ਪਾਣੀ ਨੂੰ ਮੰਨਦੇ ਹਾਂ ਤੇ ਉਸਦੀ ਰਜ਼ਾ ਦੇ ਵਿੱਚ ਰਹਿਣਾ ਸ਼ੁਰੂ ਕਰਦੇ ਹਾਂ, ਤੇ ਜਦੋਂ ਉਸਦੀ ਰਹਿਮਤ ਤੇ ਬਖਸ਼ਿਸ਼ਾਂ ਹੋਣ ਤੇ ਫਿਰ ਅਹੰਕਾਰ ਨਹੀਂ ਕਰਦੇ। ਤੋ ਮੈਨੂੰ ਲੱਗਦਾ ਹੈ ਕਿ ਇਹੀ ਜ਼ਿੰਦਗੀ ਦਾ ਇੱਕ ਸਹੀ ਮਨੋਰਥ ਹੋਣਾ ਚਾਹੀਦਾ, ਇਹੀ ਇੱਕ ਸਹੀ ਇਨਸਾਨੀਅਤ ਹੋਣੀ ਚਾਹੀਦੀ ਹੈ, ਕਿਉਂਕਿ ਅਹੰਕਾਰ

ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆਂ ਗੰਗਾ ਰਾਮ ਪੁੱਛੋ ਮੰਡੀ ਤੋਂ ਤੇ ਇਹਨਾਂ ਦੇ ਸਾਰੇ ਦੋਸਤ ਕਰ ਰਹੇ ਨੇ ਪੈਗਾਮ ਪ੍ਰੋਗਰਾਮ। ਪੈਗਾਮ ਦੇ ਵਿੱਚ ਕਹਿੰਦੇ ਖੁਸ਼ ਰਹੋ ਆਬਾਦ ਰਹੋ ਜੀ।

ਪੈਗਾਮ ਪ੍ਰੋਗਰਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਜ਼ਰੇ ਇਨਾਇਤ ਇੰਨੀ ਵੀ ਨਾ ਕਰ ਮੇਰੇ ਤੇ ਕਿ ਤੇਰੇ ਤੇ ਮੁਹੱਬਤ ਲਈ ਬਾਗੀ ਹੋ ਜਾਵਾਂ। ਮੈਨੂੰ ਇੰਨਾ ਵੀ ਨਾ ਪਿਲਾ ਇਸ਼ਕ ਦੇ ਜਾਮ ਕਿ ਮੈਂ ਇਸ਼ਕ ਤੇ ਜ਼ਹਿਰ ਦਾ ਆਦੀ ਹੋ ਜਾਵਾਂ। ਹਾਏ ਹਾਏ ਕਿਆ ਬਾਤ ਹੈ, ਜਾਨ ਹੀ ਕੱਢ ਲਿੱਤੀ। ਬਹੁਤ ਹੀ ਪਿਆਰਾ ਖੂਬਸੂਰਤ ਜਿਹਾ ਪੈਗਾਮ ਕਿ ਮੈਂ ਇਸ਼ਕ ਦੇ ਜਾਮ ਦਾ ਆਦੀ ਹੋ ਜਾਵਾਂ। ਕਿਆ ਬਾਤ ਹੈ, ਤਬਾਹ ਹੋ ਕੇ ਵੀ ਤਬਾਹੀ ਨਹੀਂ ਦਿਖਦੀ, ਇਸ਼ਕ ਹੈ ਇਹਦੀ ਦਵਾਈ ਨਹੀਂ ਵਿਕਦੀ। ਪਿੰਡ ਸੰਦੋਹਾ ਤੋਂ ਕਿਆ ਬਾਤ ਹੈ ਜੀ, ਬਿਊਟੀਫੁਲ ਪੈਗਾਮ। ਇਹ ਇਸ਼ਕ ਹੈ, ਇਸਦੀ ਕੋਈ ਦਵਾਈ ਨਹੀਂ ਹੁੰਦੀ। ਦਵਾਈ ਤਾਂ ਫਿਰ ਨਹੀਂ ਹੁੰਦੀ ਜੀ, ਬਟ ਇਸ਼ਕ ਦੇ ਨਾਲ ਫਿਰ ਦਵਾਈ ਦੀ ਜ਼ਰੂਰਤ ਹੀ ਨਹੀਂ ਹੁੰਦੀ, ਕਿਉਂਕਿ ਮੁਹੱਬਤ, ਇਸ਼ਕ, ਪਿਆਰ ਇਹ ਤਾਂ ਆਪਣੇ ਆਪ ਦੇ ਵਿੱਚ ਇੱਕ ਦਵਾ ਤੇ ਦੁਆ ਦੋਵਾਂ ਦਾ ਕੰਮ ਕਰਦੀ ਹੈ। ਬਸ ਤੁਸੀਂ ਮੁਹੱਬਤ ਕਰਕੇ ਤਾਂ ਦੇਖੋ। ਸੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਮੁਹੱਬਤ ਕਰਕੇ ਤਾਂ ਦੇਖੋ ਨਾ, ਦੇਖੋ ਫਿਰ ਕਿਸੇ ਦਵਾ ਤੇ ਦਾਰੂ ਦੀ ਜ਼ਰੂਰਤ ਨਹੀਂ ਪੈਣੀ ਤੁਹਾਨੂੰ। ਬਸ ਦੁਆਵਾਂ ਦਾ ਇਹ ਸਿਲਸਿਲਾ ਆਮ ਹੋ ਜਾਏਗਾ। ਔਰ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਗੋਡ ਬਲੈਸ ਯੂ, ਥੈਂਕ ਯੂ ਸੋ ਮਚ ਫੋਰ ਬੀਇੰਗ ਵਿਦ ਅਸ। ਪ੍ਰੋਗਰਾਮ ਪੈਗਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਜੀ, ਸਾਰਾ ਦਿਨ ਤੂੰ ਵਿਹਲੀ ਰਹਿੰਦੀ, ਕਹਿੰਦੀ ਕਰੇ ਕੀ ਦਸ ਕਮਾਈਆਂ। ਚਾਰ ਦਿਨਾਂ ਜਦੋਂ ਪੇਕੇ ਤੁਰ ਗਏ, ਅੱਖਾਂ ਅੱਗੇ ਹਨੇਰੀਆਂ ਆਈਆਂ। ਪਹਿਲਾਂ ਸਾਰੇ ਘਰ ਦੇ ਭਾਂਡੇ ਮਾਂਜੇ, ਫੇਰ ਘਰ ਦੀਆਂ ਕਰੇ ਸਫਾਈਆਂ। ਘਰ ਵਾਲੀ ਫਿਰ ਚੇਤੇ ਆ ਗਈ ਜਦੋਂ ਰੋਟੀਆਂ ਆਪ ਬਣਾਈਆਂ। ਧੋ ਕੇ ਕੱਪੜੇ ਕੰਮ ਨਿਬੇੜੇ, ਚਾਦਰਾਂ ਬੈੱਡ ਤੇ ਫਿਰ ਵਿਛਾਈਆਂ। ਸ਼ਾਮ ਦੀ ਰੋਟੀ ਦਾ ਟਾਈਮ ਹੋ ਗਿਆ, ਚਾਹ ਵੇਲੇ ਨਾ ਚਾਹਾਂ ਬਣਾਈਆਂ। ਸ਼ੁਕਰ ਹੈ ਬੱਚੇ ਨਾਲ ਲੈ ਗਈ, ਅਜੇ ਉਹ ਲਿਸਟਾਂ ਨਹੀਂ ਪਾਈਆਂ। ਸਭ ਕੁਛ ਬੈਠੇ ਮਿਲ ਜਾਂਦਾ ਸੀ, ਹੁਣ ਤਾਂ ਸੂਰਤਾਂ ਪਈਆਂ ਨੇ ਬਦਲਾਈਆਂ। ਖੋਰੇ ਕਿਵੇਂ ਇਹ ਕੰਮ ਕਰਦੀਆਂ, ਤਨ ਇਹ ਮਾਂ ਦੀਆਂ ਜਾਈਆਂ। ਰਾਜ ਉਦੋਂ ਸੁਰਤ ਟਿਕਾਣੇ ਆਉਣੀ ਜਦੋਂ ਇਹ ਮੁੜ ਪੇਕੇ ਤੋਂ ਆਉਂਦੀਆਂ। ਲੋ ਜੀ, ਮੈਂ ਸਮਝ ਸਕਦੀ ਹਾਂ ਇਹਨਾਂ ਦੀਆਂ ਫੀਲਿੰਗਸ ਕਿ ਇਹ ਛੁੱਟੀਆਂ ਦੇ ਦਿਨਾਂ ਦੇ ਵਿੱਚ ਜਦੋਂ ਸਾਡੀਆਂ ਬੀਬੀਆਂ ਭੈਣਾਂ ਆਪਣੇ ਪੇਕੇ ਘਰ ਚਲੀਆਂ ਜਾਂਦੀਆਂ ਨੇ, ਤੇ ਫਿਰ ਵੀਰਾਂ ਨੂੰ ਜਦੋਂ ਆਪ ਪਕਾ ਕੇ ਖਾਣੀਆਂ ਪੈਂਦੀਆਂ ਨੇ ਨਾ, ਤੇ ਜਦੋਂ ਆਪ ਆਪਣੇ ਸਾਰੇ ਕੰਮ ਕਰਨੇ ਪੈਂਦੇ ਆ, ਤੇ ਫਿਰ ਉਦੋਂ ਜਿਹੜੀ ਹੈ ਨਾ ਬੈਟਰ ਹਾਫ, ਉਹ ਯਾਦ ਆ ਹੀ ਜਾਂਦੀ ਹੈ। ਤੇ ਉਸਦੀ ਯਾਦ ਆਉਂਦੀ ਹੈ ਘਰ ਨੂੰ ਜਿਹੜਾ ਖੂਬਸੂਰਤ ਬਣਾਉਂਦੀ ਹੈ, ਘਰ ਨੂੰ ਜਿਹੜਾ ਘਰ ਬਣਾਉਂਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰਗਟ ਸਿੰਘ ਢਿੱਲੋਂ ਜੀ, ਤੁਸੀਂ ਕੀਤਾ ਪੈਗਾਮ। ਪ੍ਰੋਗਰਾਮ ਪੈਗਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ। ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗਰਗ, ਕਾਰਣੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ। ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰ ਕੀ ਕੋਈ ਜ਼ੁਬਾਨ ਨਹੀਂ ਹੋਤੀ, ਯੇ ਤੋ ਬਸ ਦਿਲ ਕੀ ਪਹਿਚਾਨ ਹੋਤੀ ਹੈ। ਜਿਸੇ ਮਿਲ ਜਾਏ ਸੱਚੀ ਮੁਹੱਬਤ, ਉਸਕੀ ਦੁਨੀਆ ਹੀ ਗੁਲਿਸਤਾਨ ਹੋਤੀ ਹੈ। ਲੋ ਜੀ, ਦੁਨੀਆ ਗੁਲਿਸਤਾਨ ਕਰ ਦਿੱਤੀ ਜੀ ਪਿਆਰ ਦੇ ਨਾਲ। ਬਿਲਕੁਲ ਜੀ ਬਿਲਕੁਲ, ਪਿਆਰ ਦੇ ਨਾਲ ਤੇ ਫਿਰ ਦੁਨੀਆ ਗੁਲਿਸਤਾਨ ਹੋ ਹੀ ਜਾਂਦੀ ਹੈ, ਤੇ ਦੁਨੀਆ ਮਹਿਕੀ ਜਾਂਦੀ ਹੈ। ਵਨ ਵੇ ਟ੍ਰੈਫਿਕ ਰੋਡ ਨੇੜੇ ਬਸ ਅੱਡਾ ਤੋਂ ਜਗਦੀਸ਼ ਰਾਏ ਗਰਗ, ਥੈਂਕ ਯੂ ਸੋ ਮਚ। ਮਾਨਸਾ ਤੋਂ ਤੁਸੀਂ ਕੀਤਾ ਪੈਗਾਮ। ਜਗਦੀਸ਼ ਜੀ ਬਹੁਤ ਬਹੁਤ ਸ਼ੁਕਰੀਆ। ਬੜੀ ਹੀ ਸੁੰਦਰ ਲਿਖਾਈ ਦੇ ਵਿੱਚ ਇੱਕ ਪੈਗਾਮ ਆਇਆ, ਪੁੱਛੋ ਮੰਦੀ, ਵਾਰਡ ਨੰਬਰ 11, ਡਾਕਟਰ ਰਾਮ ਕੁਮਾਰ ਦੋਸ਼ੀ, ਰਾਜ ਰਾਣੀ, ਨਿਹਾਰਕਾ ਦੇਵਾਂਸ਼, ਸੁਹਾਨੀ, ਗੁਲਸ਼ਨ ਤੇ ਹਿਮਾਂਸ਼ੀ। ਕਹਿੰਦੇ ਕੁਛ ਹਮ ਯੂ ਮੁਹੱਬਤ ਕਾ ਆਗਾਜ਼ ਕਰ ਦੋ, ਕਹਿੰਦੇ ਕੁਛ ਤੁਮ ਯੂ ਮੁਹੱਬਤ ਕਾ ਆਗਾਜ਼ ਕਰ ਦੋ, ਮੇਰੀ ਜ਼ਿੰਦਗੀ ਮੇ ਪਿਆਰ ਕਾ ਅਹਿਸਾਸ ਭਰ ਦੋ। ਛੁਪ ਛੁਪ ਕੇ ਦੇਖਾ ਕਰੋ ਦੂਰ ਸੇ ਹਮੇ, ਹਾਉ ਸਵੀਟ, ਛੁਪ ਛੁਪ ਕੇ ਦੇਖਾ ਕਰੋ ਦੂਰ ਸੇ ਹਮੇ, ਗੁਜ਼ਰੋ ਕਰੀਬ ਸੇ ਔਰ ਨਜ਼ਰ ਅੰਦਾਜ਼ ਕਰ ਦੋ, ਹਾਉ ਸਵੀਟ। ਸੱਚ ਅ ਬਿਊਟੀਫੁਲ ਪੈਗਾਮ, ਆਈ ਮਸਟ ਰੀਡ ਦਿਸ ਪੈਗਾਮ ਵਾਂਸ ਅਗੇਨ। ਕਹਿੰਦੇ ਕੁਛ ਤੁਮ ਯੂ ਮੁਹੱਬਤ ਕਾ ਆਗਾਜ਼ ਕਰ ਦੋ, ਮੇਰੀ ਜ਼ਿੰਦਗੀ ਮੇ ਪਿਆਰ ਕਾ ਅਹਿਸਾਸ ਭਰ ਦੋ। ਚੁਪ ਚੁਪ ਕੇ ਦੇਖਾ ਕਰੋ ਦੂਰ ਸੇ ਹਮੇ, ਗੁਜ਼ਰੋ ਕਰੀਬ ਸੇ ਔਰ ਨਜ਼ਰ ਅੰਦਾਜ਼ ਕਰ ਦੋ, ਹਾਉ ਸਵੀਟ। ਸੱਚ ਅ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ ਫਰੋਮ ਗੰਗਾ ਰਾਮ ਪੁੱਛੋ ਮੰਡੀ ਤੋਂ। ਡਾਕਟਰ ਰਾਮ ਕੁਮਾਰ ਦੋਸ਼ੀ ਜੀ, ਬੜਾ ਹੀ ਖੂਬਸੂਰਤ ਇਮੋਸ਼ਨਲ ਪੈਗਾਮ, ਜ਼ਰੂਰ ਜ਼ਰੂਰ ਜ਼ਰੂਰ ਅਹਿਸਾਸ ਦਿਲ ਦੇ ਵਿੱਚ ਛੁਪਾ ਕੇ ਬੈਠੇ ਹੋ ਤੇ ਇਹਨੇ ਅਹਿਸਾਸਾਂ ਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ ਕੀਤਾ ਸਾਂਝਾ ਸਾਡੇ ਨਾਲ। ਥੈਂਕ ਯੂ ਸੋ ਮਚ ਫੋਰ ਬਿਊਟੀਫੁਲ ਪੈਗਾਮ ਡਾਕਟਰ ਰਾਮ ਕੁਮਾਰ ਦੋਸ਼ੀ ਜੀ। ਗਾਓ ਬਾਂਡੀ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਕ੍ਰਿਆਸ਼, ਯੋਗੇਸ਼, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ ਔਰ ਮਨੀਸ਼ ਚੌਧਰੀ ਕਰੇ ਨੇ ਪੈਗਾਮ। ਕਹਿੰਦੇ ਪਿਆਰ ਵੋ ਨਹੀਂ ਜੋ ਹਰ ਰੋਜ਼ ਜਤਾਇਆ ਜਾਏ, ਪਿਆਰ ਵੋ ਹੈ ਜੋ ਹਰ ਪਲ ਨਿਭਾਇਆ ਜਾਏ, ਲਫ਼ਜ਼ੋਂ ਸੇ ਨਹੀਂ ਅਹਿਸਾਸੋਂ ਸੇ ਪਹਿਚਾਨੋ ਉਸੇ, ਜੋ ਹਰ ਦਰਦ ਮੇ ਵੀ ਸਾਥ ਨਿਭਾਇਆ ਜਾਏ। ਬਿਊਟੀਫੁਲ ਪੈਗਾਮ, ਪਿਆਰ ਦੀ ਡੈਫੀਨੇਸ਼ਨ ਭੇਜੀ ਇਹਨਾਂ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਬੀਇੰਗ ਵਿਦ ਅਸ। ਗੁਰਲਾਲ ਮਾਹੀ ਨੰਗਲ, ਸਤਿ ਸ੍ਰੀ ਅਕਾਲ ਸਾਨੂੰ ਭੇਜ ਰਹੇ ਨੇ। ਰਬਾਬ ਸਿੰਘ ਮਾਹੀ ਨੰਗਲ, ਜੁਰਨੈਲ ਸਿੰਘ, ਮਹੰਤ ਮਾਹੀ ਨੰਗਲ, ਬੱਬੂ, ਜਸਵੀਰ ਮਾਹੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰ ਰਹੇ ਨੇ। ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ

ते नाल ही कह रहे ने जी, इंतजार में भी अजीब सा सुकून होता है, जिसे चाहो वही हर पल दिल के रूबरू होता है। मुलाकात हो या ना हो किस्मत की बात है, मगर इंतजार में भी इश्क का जुनून होता है। वाकई जी इंतजार दे विच भी अपना एक मजा होता है, इंतजार दे विच भी एक इश्क दा एहसास होता है, मोहब्बत दा इकरार होता है। सो इंतजार वाकई जी बड़ा ही प्यारा एहसास जी। और प्रोग्राम पैगाम दे विच बस ही इंतजार इंतजार इंतजार ਤੁਸੀਂ ਕਰਨਾ ਜੀ। ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ 70173 73 140 ਤੇ, ਔਰ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਹਰ ਸ਼ਨੀਵਾਰ ਸਵੇਰੇ 10 ਵਜੇ 70173 73 146 ਤੇ ਤੁਸੀਂ ਕਰਨਾ ਪੈਗਾਮ ਪ੍ਰੋਗਰਾਮ ਪੈਗਾਮ ਨੂੰ। प्रोग्राम पैगाम दे विच पैगाम आया जी साडे एक श्रोता प्यार परी सत श्री अकाल और हरदास सिंह पिंड सिंहपुरा तो, ते इन्हां दे साथी हरप्रीत सिद्धू, खुशप्रीत सिद्धू, गुरतेज औलख, पप्पा सिंह ते प्यारा कोट शमीर, जथेदार प्यारा सिंह। दिल दियां गल्लां हर किसे नूं दसियां नहीं जांदियां, कुछ चुप्पियां सिर्फ अखां नाल ही समझणियां पैंदियां ने। दिल टुटे ता आवाज नहीं हुंदी, पर दर्द उम्र भर दा साथी बन जांदा है। सो जथेदार प्यारा सिंह ते तुहाडे सारे दोस्तां ने बड़ी ही डूंघियां ते बड़ियां गुजियां गल्लां कीतियां ने जी प्रोग्राम पैगाम दे विच। आप सब श्रोतियां दा बहुत बहुत शुक्रिया प्रोग्राम पैगाम दे विच पैगाम करन दे लई। ਕਹਿੰਦੇ ਹੌਸਲਾ ਨਾ ਛੱਡੀ ਤੁਰਿਆ ਜਾਵੀ, ਸੱਚ ਦਾ ਰਾਹ ਬੜਾ ਲਮੇਰਾ ਹੁੰਦਾ ਹੈ। ਰਾਤਾਂ ਕਾਲੀਆਂ ਭਾਵੇਂ ਚੱਖੜ ਚੁੱਲੇ, ਹਨੇਰੇ ਤੋਂ ਬਾਅਦ ਸਦਾ ਸਵੇਰਾ ਹੁੰਦਾ ਹੈ। ਉਹ ਵੀ ਮੰਜ਼ਿਲਾਂ ਨੂੰ ਸਦਾ ਨਹੀਂ ਪਾਉਂਦੇ, ਤਗੜਾ ਜਿਹਦਾ ਜ਼ੇਰਾ ਹੁੰਦਾ ਹੈ। ਇਹ ਦੁਨੀਆਂ ਚਾਰ ਦਿਲਾਂ ਦੀ ਮੇਲਾ ਮਿੱਤਰਾ, ਇੱਥੇ ਨਾ ਕੁਛ ਤੇਰਾ ਨਾ ਮੇਰਾ ਹੁੰਦਾ ਹੈ। ਵਕਤ ਆਇਆ ਇਹਨਾਂ ਨੇ ਤੁਰ ਜਾਣਾ ਚੁਫੇਰੇ, ਜਿਨ੍ਹਾਂ ਦੇ ਪੁਲਿਸ ਦਾ ਘੇਰਾ ਹੁੰਦਾ ਹੈ। ਗਿਲ ਹਰ ਬੰਦੇ ਨੇ ਉਸ ਤਰ੍ਹਾਂ ਹੀ ਘੁੰਮਣਾ ਜਿਵੇਂ ਸਮੇਂ ਨੇ ਪਾਇਆ ਗੇੜਾ ਹੁੰਦਾ, ਜਿਵੇਂ ਵਕਤ ਨੇ ਪਾਇਆ ਗੇੜਾ ਹੁੰਦਾ। ਮੁਹੱਲਾ ਹਰਨਾਮਪੁਰਾ ਤੋਂ ਹਰਪਾਲ ਸਿੰਘ ਗਿੱਲ, ਅਮਨਜੋਤ ਕੌਰ, ਮੁਦਿਤ ਗਿੱਲ ਤੇ ਇਹਨਾਂ ਦੇ ਪੱਕੇ ਸਰੋਤੇ ਪੰਛੀ ਮਿੱਠੂ ਤੋਤਾ, ਬੰਸੋ ਤੋਤੀ ਤੇ ਜੈਕੀ ਚੈਨ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਮਿੱਠੂ ਤੋਤਾ ਤੇ ਬੰਸੋ ਤੋਤੀ ਨੂੰ ਬਹੁਤ ਸਾਰਾ ਪਿਆਰ, ਜੈਕੀ ਚੈਨ ਨੂੰ ਬਹੁਤ ਸਾਰਾ ਪਿਆਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕੀਤਾ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਪੈਗਾਮ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਵਿਜੇ ਲਕਸ਼ਮੀ।
1: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
2: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
1: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
2: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ ਉਹ ਕਿਵੇਂ ਭਲਾ?
1: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
2: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
1: ਉਹ ਜਮਾ ਹੀ ਸੌਖਾ ਹੈ ਤਾਂ ਆਕਾਸ਼ਵਾਣੀ

0: ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78379-63306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78379-63306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਪੰਜਾਬੀ ਲੋਕ ਗਾਇਕ ਦੀਦਾਰ ਸੰਧੂ।
3: ਏ ਤੂੰ ਬਾ ਮੇਰੇ ਦਰ ਵਿੱਚ ਬੋਲੇ,
4: ਤੂੰ ਸੁਣਦੀ ਰਹੀ ਖੀ ਰਹੀ ਖੜਕੇ ਓਲੇ,
3: ਨਜ਼ਰ ਉਸ ਨਾਲ ਕਾਦੀ ਲੜ ਗਈ,
4: ਤੂੰ ਤੂੰ ਦੇਵਾਲੇ ਤੇ ਮਰ ਗਈ,
3: ਨਜ਼ਰ ਉਸ ਨਾਲ ਕਾਦੀ ਲੜ ਗਈ,
4: ਤੂੰ ਤੂੰ ਦੇਵਾਲੇ ਤੇ ਮਰ ਗਈ।
3: ਇਸ ਤੂੰਬੇ ਨੇ ਕਮਲੇ ਕੀਤੀ ਚੰਗੀ ਪਲੀਰ ਕਾਨ ਕੁੜੇ,
4: ਤੁੰਬਾ
3: ਤੁੰਬਾ ਮੇਰੀ ਜਾਨ ਕੁੜੇ,
4: ਹੈ ਤੁੰਬਾ।
2: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਜੀ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ ਅਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ 7:56 ਅਤੇ 2 ਸਕਿੰਟ ਦਾ। ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਅਤੇ ਵਿਸ਼ਾ ਹੋਏਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਪ੍ਰੋਗਰਾਮ ਦੇ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਤੇ ਮਮਤਾ ਅਰੋੜਾ। ਪ੍ਰੋਗਰਾਮ ਚੱਲ ਰਿਹਾ ਜੀ ਸੱਜਰੀ ਸਵੇਰ ਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਇੱਕ ਗੀਤ ਪ੍ਰੀਤ ਹਰਪਾਲ ਦੀ ਆਵਾਜ਼ ਦੇ ਵਿੱਚ।

ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਸਜਰੀ ਸਵੇਰ ਦਾ ਵੇਲਾ ਮੁਕਦਾ ਹੈ। ਮੈਨੂੰ ਯਾਨੀ ਕਿ ਸੁਖਜੀਤ ਨੂੰ ਦਿਓ ਅੱਜ ਦਾ ਪ੍ਰੋਗਰਾਮ ਸਜਰੀ ਸਵੇਰ ਖਤਮ ਕਰਨ ਦੀ ਆ ਗਿਆ। ਧੰਨਵਾਦ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏ ਆਈ ਆਰ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 7:59 ਤੇ 39 ਸੈਕਿੰਡ ਦਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖ਼ਬਰਾਂ ਦਾ ਬੁਲੇਟਿਨ, 8:15 ਵਜੇ ਅੰਗਰੇਜ਼ੀ ਵਿੱਚ ਖ਼ਬਰਾਂ ਦਾ ਬੁਲੇਟਿਨ ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਭਾਰਤ ਨੂੰ ਇੱਕ ਪ੍ਰਮੁੱਖ ਆਰਥਿਕ ਭਾਈਵਾਲ ਦੱਸਿਆ ਹੈ। ਇੱਕ ਬਿਆਨ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਤੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਦੇ ਰੂਪ ਵਿੱਚ ਭਾਰਤ ਆਸਟ੍ਰੇਲੀਆ ਲਈ ਇੱਕ ਮਹੱਤਵਪੂਰਨ ਆਰਥਿਕ ਭਾਈਵਾਲ ਹੈ। ਸ੍ਰੀ ਐਲਬਨੀਜ਼ ਨੇ ਕਿਹਾ ਕਿ ਰਿਸ਼ਤਾ ਇੱਕ ਵਿਆਪਕ ਰਣਨੀਤਿਕ ਭਾਈਵਾਲੀ 'ਤੇ ਬਣਿਆ ਅਤੇ ਡੂੰਘੇ ਆਰਥਿਕ ਅਤੇ ਸੱਭਿਆਚਾਰਕ ਸੰਬੰਧਾਂ 'ਤੇ ਆਧਾਰਿਤ ਹੈ। ਉਨ੍ਹਾਂ ਅੱਗੇ ਕਿਹਾ ਕਿ ਵਪਾਰ, ਰੱਖਿਆ, ਸੁਰੱਖਿਆ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਦੋਵਾਂ ਦੇਸ਼ਾਂ ਲਈ ਆਪਸੀ ਤੌਰ 'ਤੇ ਲਾਭਦਾਇਕ ਸਾਬਤ ਹੋ ਰਿਹਾ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਤੋਂ 10 ਜੁਲਾਈ ਤੱਕ ਕਤਰ, ਬਹਿਰੀਨ, ਕੁਵੈਤ ਅਤੇ ਓਮਾਨ ਦੇ ਸਰਕਾਰੀ ਦੌਰੇ 'ਤੇ ਰਹਿਣਗੇ। ਇਸ ਦੌਰੇ ਦੌਰਾਨ ਡਾਕਟਰ ਜੈਸ਼ੰਕਰ ਇਹਨਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਦੌਰੇ ਦਾ ਉਦੇਸ਼ ਇਹਨਾਂ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰੀ ਵਿਕਾਸ ਅਤੇ ਆਪਸੀ ਹਿੱਤ ਦੇ ਮੁੱਦਿਆਂ ਬਾਰੇ ਸਲਾਹ ਮਸ਼ਵਰਾ ਕਰਨਾ ਹੈ। ਓਮਾਨ ਦੇ ਆਪਣੇ ਦੌਰੇ ਤੋਂ ਬਾਅਦ ਡਾਕਟਰ ਜੈਸ਼ੰਕਰ 13 ਜੁਲਾਈ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ 2028-29 ਕਾਰਜਕਾਲ ਲਈ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ 14 ਅਤੇ 15 ਜੁਲਾਈ ਨੂੰ ਉਹ ਬ੍ਰਸਲਸ ਵਿੱਚ ਭਾਰਤ ਯੂਰਪੀ ਯੂਨੀਅਨ ਵਪਾਰ ਅਤੇ ਤਕਨਾਲੋਜੀ ਪ੍ਰੀਸ਼ਦ ਦੀ 3ਜੀ ਮੀਟਿੰਗ ਵਿੱਚ ਹਿੱਸਾ ਲੈਣਗੇ ਅਤੇ ਯੂਰਪੀਅਨ ਯੂਨੀਅਨ ਅਤੇ ਬੈਲਜੀਅਮ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕਰਨਗੇ। ਫੌਜ ਨੇ ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਦਹਿਸ਼ਤਗਰਦੀ ਵਿਰੋਧੀ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਸੰਗਠਨ ਲਸ਼ਕਰ ਏ ਤਾਇਬਾ ਨਾਲ ਜੁੜੇ 2 ਦਹਿਸ਼ਤਗਰਦਾਂ ਨੂੰ ਸੰਘਣੇ ਜੰਗਲ ਵਿੱਚ ਘੇਰ ਲਿਆ ਗਿਆ। ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਸ਼ੁੱਕਰਵਾਰ ਦੁਪਹਿਰ ਬਾਅਦ ਮਿਮੰਦਰ ਦੇ ਜੰਗਲੀ ਇਲਾਕੇ ਵਿੱਚ 2 ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਤੋਂ ਬਾਅਦ ਸ਼ੁਰੂ ਕੀਤੀ ਗਈ। ਫੌਜ, ਜੰਮੂ ਕਸ਼ਮੀਰ ਪੁਲਿਸ ਅਤੇ CRPF ਦੀ ਸਾਂਝੀ ਕਾਰਵਾਈ ਵਿੱਚ ਇਲਾਕੇ ਨੂੰ ਘੇਰਾ ਪਾ ਲਿਆ ਗਿਆ ਅਤੇ 4 ਪਿੰਡਾਂ ਨੂੰ ਦਹਿਸ਼ਤਗਰਦਾਂ ਤੋਂ ਮੁਕਤ ਕਰਾ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ 'ਚ ਸੁਰੱਖਿਆ ਬਲਾਂ ਨੇ ਵੀ ਗੋਲੀਬਾਰੀ ਕੀਤੀ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕੱਲ੍ਹ ਸ੍ਰੀ ਅਮਰਨਾਥ ਯਾਤਰਾ ਦੇ ਸਮੁੱਚੇ ਪ੍ਰਬੰਧਾਂ ਅਤੇ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਪ ਰਾਜਪਾਲ ਨੇ ਕਿਹਾ ਕਿ ਯਾਤਰਾ ਸੁਪਰੀਮ ਕੋਰਟ ਦੁਆਰਾ ਤੈਅ ਰਸਤਿਆਂ ਅਤੇ ਸ਼ਰਧਾਲੂਆਂ ਦੀ ਆਵਾਜਾਈ ਦੀ ਸੀਮਾ ਅਨੁਸਾਰ ਹੋ ਰਹੀ ਹੈ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਰਜਿਸਟ੍ਰੇਸ਼ਨ ਪ੍ਰੋਗਰਾਮ ਦੀ ਪਾਲਣਾ ਲਾਜ਼ਮੀ ਹੈ। ਮੀਟਿੰਗ ਦੌਰਾਨ ਇਹ ਸਪਸ਼ਟ ਕੀਤਾ ਗਿਆ ਕਿ ਸਿਰਫ਼ ਨਿਰਧਾਰਿਤ ਤਰੀਕ ਲਈ ਵੈਧ ਰਜਿਸਟ੍ਰੇਸ਼ਨ ਵਾਲੇ ਸ਼ਰਧਾਲੂਆਂ ਨੂੰ ਹੀ ਪਵਿੱਤਰ ਗੁਫਾ ਤੀਰਥ ਸਥਾਨ ਵੱਲ ਜਾਣ ਵਾਲੇ ਰਸਤਿਆਂ 'ਤੇ ਅੱਗੇ ਵਧਣ ਦੀ ਆਗਿਆ ਦਿੱਤੀ ਜਾਏਗੀ ਅਤੇ ਸਾਰੇ ਇੱਛੁਕ ਸ਼ਰਧਾਲੂਆਂ ਨੂੰ ਜੰਮੂ ਕਸ਼ਮੀਰ ਦੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਲਾਜ਼ਮੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਪੂਰਾ ਕਰਨਾ ਹੋਵੇਗਾ। ਇਸ ਦੌਰਾਨ ਯਾਤਰਾ ਲਗਾਤਾਰ ਸੁਚਾਰੂ ਢੰਗ ਨਾਲ ਅੱਗੇ ਵੱਧ ਰਹੀ ਹੈ। ਕੱਲ੍ਹ 19,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਤੱਕ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਭਾਰੀ ਬਾਰਿਸ਼ ਜਾਰੀ ਰਹੇਗੀ। ਉੱਤਰ ਪੱਛਮੀ ਬੰਗਾਲ ਦੀ ਖਾੜੀ ਉੱਤੇ ਸਪਸ਼ਟ ਤੌਰ 'ਤੇ ਘੱਟ ਦਬਾਅ ਵਾਲੇ ਖੇਤਰ ਨਾਲ ਅਗਲੇ 4 ਤੋਂ 5 ਦਿਨਾਂ ਤੱਕ ਕੇਂਦਰੀ ਭਾਰਤ ਵਿੱਚ ਮੌਸਮ ਨੂੰ ਸਰਗਰਮ ਰਹਿਣ ਦੀ ਉਮੀਦ ਹੈ। ਇਸ ਨੇ ਇਹ ਵੀ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਅਗਲੇ 4 ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਾਕੀ ਹਿੱਸਿਆਂ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਹੈ। ਪੰਜਾਬ 'ਚ 8 ਜੁਲਾਈ ਤੱਕ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਤੇਜ਼ ਹਵਾਵਾਂ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਫਰਾਂਸ ਨੇ ਫਿਲਾਡੈਲਫੀਆ ਵਿੱਚ ਰਾਊਂਡ ਆਫ 16 ਦੇ ਮੈਚ ਵਿੱਚ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਕਪਤਾਨ ਕਿਲੀਅਨ ਐਮਬਾਪੇ ਨੇ 17ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਮੈਚ ਦਾ 1-1 ਗੋਲ ਕੀਤਾ। ਕੁਆਟਰ ਫਾਈਨਲ ਵਿੱਚ ਹੁਣ ਫਰਾਂਸ ਦਾ ਮੋਰੋਕੋ ਨਾਲ ਮੁਕਾਬਲਾ ਹੋਏਗਾ। ਇਸ ਤੋਂ ਪਹਿਲਾਂ ਮੋਰੋਕੋ ਨੇ ਹਿਊਸਟਨ ਵਿੱਚ ਕੈਨੇਡਾ 'ਤੇ 3-0 ਦੀ ਸ਼ਾਨਦਾਰ ਜਿੱਤ ਹਾਸਲ ਕਰਕੇ ਕੁਆਟਰ ਫਾਈਨਲ 'ਚ ਜਗ੍ਹਾ ਬਣਾਈ। ਕ੍ਰਿਕਟ ਵਿੱਚ ਇੰਗਲੈਂਡ ਨੇ ਕੱਲ੍ਹ ਮੈਨਚੈਸਟਰ ਅਤੇ ਓਲਡ ਟ੍ਰੈਫਰਡ ਵਿੱਚ 5 ਮੈਚਾਂ ਦੀ 20-20 ਲੜੀ ਦੇ ਦੂਜੇ ਮੈਚ ਵਿੱਚ ਭਾਰਤ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਜਵਾਬ ਵਿੱਚ ਇੰਗਲੈਂਡ ਨੇ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ 19 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ ਜਿੱਤ ਦਾ ਟੀਚਾ ਹਾਸਲ ਕਰ ਲਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2ਜੀ ਅਤੇ 3ਜੀ ਸ਼੍ਰੇਣੀ ਦੇ ਸ਼ਹਿਰਾਂ ਵਿੱਚ ਹਵਾਈ ਯਾਤਰਾ ਨੂੰ ਹੁਲਾਰਾ ਦੇਣ ਲਈ ਖੇਤਰੀ ਹਵਾਈ ਸੰਪਰਕ ਯੋਜਨਾ ਵਿਕਸਿਤ ਉਡਾਣ ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ ਹੈ। ਸਰਕਾਰ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਕੀਮਤਾਂ 'ਤੇ ਕੰਟਰੋਲ ਲਈ ਪਿਆਜ਼ ਦੀ ਖਰੀਦ ਕੀਮਤ ਵਿੱਚ 13% ਦਾ ਵਾਧਾ ਕਰਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ

0: ਪ੍ਰਮੁੱਖ ਆਰਥਿਕ ਭਾਈਵਾਲ ਵਜੋਂ ਭਾਰਤ ਦੀ ਸ਼ਲਾਘਾ ਕੀਤੀ ਹੈ ਤੇ ਫਰਾਂਸ ਤੇ ਮੋਰੋਕੋ ਦੀਆਂ ਟੀਮਾਂ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਕੁਆਟਰ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਹੈ FM ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਹੁਣ ਸਮਾਂ 8:40 ਤੇ 28 ਸੈਕਿੰਡ ਹੋ ਚੁੱਕੇ ਨੇ ਤੇ ਹੁਣ ਤੁਸੀਂ ਸੁਣੋਗੇ ਹਿੰਦੀ ਫਿਲਮਾਂ ਦੇ ਆਧਾਰਿਤ ਪ੍ਰੋਗਰਾਮ ਸਦਾ ਬਹਾਰ ਨਗਮੇ। ਨਮਸਕਾਰ, ਮੈਂ ਰਾਜਪਾਲ ਕੌਰ ਭਰੀ ਪ੍ਰੋਗਰਾਮ ਸਦਾ ਬਹਾਰ ਨਗਮੇ ਵਿਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੀ ਹਾਂ। ਇਸ ਪ੍ਰੋਗਰਾਮ ਤਹਿਤ ਤੁਸੀਂ ਸੁਣੋਗੇ ਹਿੰਦੀ ਫਿਲਮਾਂ ਦੇ ਆਧਾਰਿਤ ਰੋਮਾਂਟਿਕ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫਿਲਮ ਬਲੈਕਮੇਲ ਦੇ ਇਸ ਸਦਾ ਬਹਾਰ ਗੀਤ ਦੇ ਨਾਲ, ਜਿਸ ਨੂੰ ਆਵਾਜ਼ ਦਿੱਤੀ ਏ ਕਿਸ਼ੋਰ ਕੁਮਾਰ ਨੇ ਤੇ ਗੀਤ ਰਚਨਾ ਰਜਿੰਦਰ ਕ੍ਰਿਸ਼ਨ ਅਤੇ ਸੰਗੀਤ ਦਿੱਤਾ ਏ ਕਲਿਆਣ ਜੀ ਅਤੇ ਆਨੰਦ ਜੀ ਨੇ। ਗੀਤ ਹੈ ਪਲ ਪਲ ਦਿਲ ਕੇ ਪਾਸ। ਆਓ ਸੁਣਦੇ ਹਾਂ ਰੋਮਾਂਟਿਕ ਗੀਤ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਾਂਗੇ ਫਿਲਮ ਜਾਦੂ ਕੀ ਬਰਾਤ ਵਿੱਚੋਂ। ਬੋਲ ਨੇ ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ ਤੇ ਆਸ਼ਾ ਭੋਂਸਲੇ ਜੀ ਨੇ। ਗੀਤ ਰਚਨਾ ਹੈ ਮਜ਼ਰੂ ਸੁਲਤਾਨਪੁਰੀ ਅਤੇ ਸੰਗੀਤਕਾਰ ਨੇ ਆਰ ਡੀ ਬਰਮਨ। ਸੁਣਦੇ ਹਾਂ ਇਹ ਗੀਤ।

ਆਓ ਹੁਣ ਸੁਣਦੇ ਹਾਂ ਜਗਜੀਤ ਦੀ ਆਵਾਜ਼ ਵਿੱਚ ਫਿਲਮ ਸਾਥ ਸਾਥ ਦਾ ਇਹ ਗੀਤ। ਗੀਤਕਾਰ ਨੇ ਜਾਵੇਦ ਅਖਤਰ, ਸੰਗੀਤਕਾਰ ਨੇ ਕੁਲਦੀਪ ਸਿੰਘ ਅਤੇ ਗੀਤ ਦੇ ਬੋਲ ਨੇ ਤੁਮਕੋ ਦੇਖਾ ਤੋ ਖਿਆਲ ਆਇਆ।

ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਫਿਲਮ ਮੈਨੇ ਪਿਆਰ ਕੀਆ ਦੇ ਵਿੱਚੋਂ ਇਹ ਖੂਬਸੂਰਤ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਨੇ, ਗੀਤ ਰਚਨਾ ਹੈ ਅਸਦ ਬਪਾਲੀ ਦੀ, ਸੰਗੀਤ ਦਿੱਤਾ ਹੈ ਰਾਮ ਲਕਸ਼ਮਣ ਨੇ।

ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਸਦਾ ਬਹਾਰ ਨਗਮੇ ਖਤਮ ਹੁੰਦਾ ਹੈ। ਮੈਨੂੰ ਜਾਨੀ ਕਿ ਰਾਜਪਾਲ ਕੌਰ ਭਰੀ ਨੂੰ ਦਿਓ ਪ੍ਰੋਗਰਾਮ ਖਤਮ ਕਰਨ ਦੀ ਆਗਿਆ। ਧੰਨਵਾਦ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ। ਸਮਾਂ ਸਟੂਡੀਓ ਦੀ ਘੜੀ ਮੁਤਾਬਕ 8:59 'ਤੇ

0: 40 ਸਕਿੰਟ ਹੋ ਚੁੱਕੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਠੀਕ 9 ਵਜੇ ਤੋਂ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਦਾ। ਕੁਝ ਪਲ ਕਰੋ ਇੰਤਜ਼ਾਰ।
1: लोक कार्यक्रम में वक्त हो गया है एक छोटे से अंतराल का, तुरंत हाजिर होते हैं।

0: ਅੱਜ ਦਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਤੁਸੀਂ ਸੁਣੋਗੇ ਸਰਕਾਰੀ ਆਦਰਸ਼ ਸਕੂਲ ਕੈਨਾਲ ਕਲੋਨੀ ਬਠਿੰਡਾ ਤੋਂ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਨਿਤਿਸ਼ ਕੁਮਾਰ।
1: ਜੀ ਸਾਥੀਓ, ਨਮਸਕਾਰ, ਅਦਾਵ, ਵੈਰੀ ਗੁੱਡ ਮਾਰਨਿੰਗ। ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਮੈਂ ਨਿਤਿਸ਼ ਕੁਮਾਰ ਠਾਕੁਰ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਤੇ ਸਾਥੀਓ, ਅੱਜ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਭਾਗ ਲੈਣਗੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀ। ਤੇ ਸਾਥੀਓ, ਇਹਨਾਂ ਦੇ ਨਾਲ ਗੱਲਬਾਤ ਕਰਨਗੇ ਪ੍ਰੋਗਰਾਮ ਦੇ ਵਿੱਚ ਮਨਦੀਪ ਰਜੌਰਾ। ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।
2: ਪਿਆਰੇ ਬੱਚਿਓ, ਜੈ ਹਿੰਦ। ਸਰੋਤਿਓ, ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਦੇ ਬਹੁਤ ਹੀ ਮੰਨੇ ਪਰਮੰਨੇ ਖਾਸ ਸਕੂਲ ਦੇ ਵਿੱਚ। ਇਸ ਸਕੂਲ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੁੰਦੇ ਨੇ ਬਹੁਤ ਸਾਰੇ ਬੱਚੇ, ਅਤੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਐਡਮਿਸ਼ਨ ਹਾਸਲ ਕੀਤੀ ਹੈ ਇਸ ਸਕੂਲ ਦੇ ਵਿੱਚ, ਮੱਲਾਂ ਵੀ ਮਾਰੀਆਂ ਨੇ, ਅਤੇ ਅੱਜ ਬੈਠੇ ਨੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ, ਜੋ ਕਿ ਕੈਨਾਲ ਕਲੋਨੀ ਇਲਾਕੇ ਦੇ ਵਿੱਚ ਬਠਿੰਡਾ ਸਥਿਤ ਹੈ। ਅਸੀਂ ਇਹਨਾਂ ਬੱਚਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ। ਸਾਡੇ ਕੋਲ ਸਕੂਲ ਦੀ ਵਰਦੀ ਦੇ ਵਿੱਚ ਸਜੇ ਧਜੇ ਬੱਚੇ ਜਿਹੜੇ ਹੈ ਉਹ ਬੈਠੇ ਨੇ, ਅਤੇ ਕੁਝ ਬੱਚੀਆਂ ਜਿਹੜੀਆਂ ਹੈ ਉਹ ਦਸਵੀਂ ਤੋਂ ਥੱਲੜੇ ਲੈਵਲ ਦੀਆਂ, ਅਤੇ ਉਸ ਤੋਂ ਬਾਅਦ ਕੁਝ ਜਿਹੜੇ ਹੈ ਪਲੱਸ ਵਨ ਪਲੱਸ ਟੂ ਵਾਲੇ ਬੱਚੇ ਸਾਡੇ ਕੋਲ, ਆਰਟਸ ਵਾਲੇ ਬੱਚੇ ਸਾਡੇ ਕੋਲ, ਸਕਾਊਟਸ ਐਂਡ ਗਾਈਡ ਵਾਲੇ ਬੱਚੇ ਸਾਡੇ ਕੋਲ, ਆਰਟ ਕੰਪੀਟੀਸ਼ਨ ਦੇ ਵਿੱਚ ਪੁਜੀਸ਼ਨਾਂ ਹਾਸਲ ਕਰ ਚੁੱਕੇ ਬੱਚੇ, ਅਤੇ ਸਪੋਰਟਸ ਦੇ ਵਿੱਚ ਟਰੈਕ ਸੂਟ ਦੇ ਵਿੱਚ ਸਜੇ ਧਜੇ ਮੱਲਾਂ ਮਾਰੀ ਬੈਠੇ ਬੱਚੇ ਸਾਡੇ ਕੋਲ ਇੱਥੇ ਮੌਜੂਦ ਨੇ। ਅਸੀਂ ਇਹਨਾਂ ਬੱਚਿਆਂ ਦੇ ਨਾਲ ਤੁਹਾਡੀ ਅੱਜ ਮੁਲਾਕਾਤ ਕਰਵਾਵਾਂਗੇ। ਬੱਚਿਓ, ਇੱਕ ਵਾਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ। ਜੀ, ਬੱਚੇ ਜਿਹੜੇ ਹੈ ਉਹ ਸਾਰੇ ਤਿਆਰ ਬਰ ਤਿਆਰ ਨੇ, ਆਪਣੀਆਂ ਕੁਝ ਕੁ ਇਹਨਾਂ ਨੇ ਰਚਨਾਵਾਂ, ਆਪਣੀਆਂ ਕਵਿਤਾਵਾਂ ਜਾਂ ਗੀਤ ਜਿਹੜੇ ਹੈ ਉਹ ਵੀ ਇਹਨਾਂ ਨੇ ਸਾਡੇ ਨਾਲ ਸਾਂਝੇ ਕਰਨੇ ਹੈ। ਇੱਕ ਬੱਚਾ ਹੈ ਸਾਡੇ ਨਾਲ, ਇਸ ਦੇ ਨਾਲ ਗੱਲ ਕਰਦੇ ਹਾਂ। ਰਾਜੇ, ਕੀ ਨਾਂ ਤੁਹਾਡਾ?
3: ਨਮਨ ਸਰ।
2: ਨਮਨ, ਤੁਸੀਂ ਕਿਹੜੀ ਕਲਾਸ 'ਚੋਂ?
3: 10th F।
2: ਨਮਨ, ਤੁਸੀਂ ਅੱਜ ਸਾਨੂੰ ਕੀ ਸੁਣਾਓਗੇ, ਕੀ ਗੱਲ ਕਰਨਾ ਚਾਹੁੰਦੇ
3: ਹੋ? ਸਰ, ਮੈਂ ਤੁਹਾਨੂੰ ਅੱਜ ਸੌਂਗ ਸੁਣਾਉਂਗਾ।
2: ਸ਼ੁਰੂ ਕਰੋ।
3: ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ, ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ, ਰੱਬ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ, ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ, ਪਿਆਰਾ ਨਹੀਂ ਹੁੰਦਾ। ਇਸ਼ਕ ਕਮਾਇਆ ਡਰ ਦੁਨੀਆਂ ਦਾ ਲਾ ਕੇ ਮੈਂ, ਸੱਜਣਾ ਤੈਨੂੰ ਲੱਭਿਆ ਰੱਬ ਗਵਾ ਕੇ ਮੈਂ, ਇਸ਼ਕ ਕਮਾਇਆ ਡਰ ਦੁਨੀਆਂ ਦਾ ਲਾ ਕੇ ਮੈਂ, ਸੱਜਣਾ ਤੈਨੂੰ ਲੱਭਿਆ ਰੱਬ ਗਵਾ ਕੇ ਮੈਂ। ਜਿਹੜੀ ਧਰਤੀ ਇਸ਼ਕ ਸਮੁੰਦਰਾਂ ਦੇ ਵਿੱਚ ਰਹਿੰਦੀ ਏ, ਉਸ ਵੇੜੀ ਦਾ ਕਾਤੋ ਕੋਈ ਕਿਨਾਰਾ ਨਹੀਂ ਹੁੰਦਾ, ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ, ਕਹਿੰਦੇ ਤੈਨੂੰ ਦੇਖੇ ਬਿਨਾ ਗੁਜ਼ਾਰਾ ਨਹੀਂ ਹੁੰਦਾ, ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ, ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀਂ ਹੁੰਦਾ, ਪਿਆਰਾ ਨਹੀਂ ਹੁੰਦਾ।
2: ਜੀ ਨਮਨ, ਤੁਹਾਨੂੰ ਕੀ ਪਿਆਰ
4: ਕਹੇ ਕੇ ਤਸਾ

0: ਤੁਹਾਨੂੰ ਕੀ ਕਰਨਾ ਪਸੰਦ ਹੈ, ਦੱਸੋ ਘਰ ਦੇ ਵਿੱਚ ਕੌਣ ਪਿਆਰਾ ਹੈ, ਇਹ ਵੀ ਦੱਸੋ ਸਾਨੂੰ।
1: ਡੈਡੀ ਪਿਆਰੀ, ਡੈਡੀ ਨਾਲ ਕੰਮ ਕਰਨਾ ਵਧੀਆ ਲੱਗਦਾ
0: ਜੀ।
1: ਡੈਡੀ ਡਾਕਟਰ ਹੈ।
0: ਅੱਛਾ, ਤੁਹਾਡੇ ਡੈਡੀ ਡਾਕਟਰ ਨੇ?
1: ਹਾਂਜੀ
0: ਜੀ। ਸੋ ਬਹੁਤ ਅੱਛੀ ਗੱਲ ਹੈ, ਤੁਸੀਂ ਕੀ ਬਣੋਗੇ ਅੱਗੇ ਚੱਲ ਕੇ?
1: ਸਿੰਗਰ ਹੀ।
0: ਸਿੰਗਰ ਬਣਨਾ ਹੈ, ਤੇ ਡੈਡੀ ਕਹਿੰਦੇ ਆ ਵੀ ਮੈਨੂੰ ਵੀ ਇੱਕ ਗੀਤ ਸੁਣਾ?
1: ਹਾਂਜੀ ਕਹਿੰਦੇ ਆ।
0: ਘਰੇ ਫਿਰ ਉਹਨਾਂ ਨੂੰ ਕਿਹੜਾ ਗੀਤ ਸੁਣਾਉਂਦੇ ਹੁੰਦੇ ਹੋ?
1: ਜਿਹੜਾ ਉਹ ਕਹਿੰਦੇ ਉਹੀ ਸੁਣਾ ਦਿੰਦੇ।
0: ਬਹੁਤ ਅੱਛੀ ਗੱਲ ਹੈ। ਨਮਨ, ਸਕੂਲ ਚ ਪੜ੍ਹਾਈ ਕਰਨਾ ਕਿੰਨਾ ਕੁ ਪਸੰਦ ਹੈ, ਕਿੰਨਾ ਕੁ ਅੱਖ ਤੱਕ ਜਾਂਦੇ ਹੋ?
1: ਕਰ ਲੈਣੇ ਆ ਪੜ੍ਹਾਈ ਤਾਂ,
0: ਕਰ ਹੀ ਲੈਣੇ ਹੋ ਨਾ, ਜਿੰਨੀ ਕੁ ਚਾਹੀਦੀ ਓਨੀ ਕੁ ਕਰ ਲੈਣੇ ਹੋ। ਵੈਰੀ ਗੁੱਡ, ਇਸੇ ਤਰ੍ਹਾਂ ਹੀ ਚਾਹੀਦਾ। ਸੋ ਆਪਣੇ ਸ਼ੌਂਕ ਨੂੰ ਤੇ ਪੜ੍ਹਾਈ ਨੂੰ ਬਰਾਬਰ ਲੈ ਕੇ ਨਾਲ ਨਾਲ ਚੱਲਦੇ ਰਹੋ। ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਸ।
1: ਥੈਂਕ ਯੂ ਸਰ।
0: ਓਕੇ ਰਾਜੇ, ਸ਼ਾਬਾਸ਼।

0: ਆਕਾਸ਼ਵਾਣੀ ਦੇ ਸੱਦੇ ਤੇ ਇਕੱਠਾ ਕੀਤਾ ਮੈਡਮ ਜਗਪ੍ਰੀਤ ਕੌਰ ਹੋਰਾਂ ਨੇ, ਜੋ ਕਿ ਇੱਥੇ ਅੰਗਰੇਜ਼ੀ ਦੇ ਅਧਿਆਪਕ ਨੇ। ਇੰਗਲਿਸ਼ ਮਿਸਟਰਸ ਮੈਡਮ ਜਗਪ੍ਰੀਤ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲ ਕਰਦੇ ਹਾਂ। ਮੈਡਮ, ਬੱਚਿਆਂ ਦੀ ਜੋ ਪ੍ਰਤਿਭਾ ਹੈ ਉਹ ਦੇਖਦਿਆਂ ਸੁਣਦਿਆਂ ਹੀ ਬਣਦੀ ਹੈ। ਬੱਚੇ ਇੱਥੇ ਬਹੁਤ ਪ੍ਰਤਿਭਾਵਾਨ ਨੇ, ਇਹਨਾਂ ਬੱਚਿਆਂ ਦੀ ਇਸ ਮਿਹਨਤ ਨੂੰ, ਇਹਨਾਂ ਦੀਆਂ ਪੇਸ਼ਕਾਰੀਆਂ ਨੂੰ, ਇਹਨਾਂ ਦੇ ਭਵਿੱਖ ਨੂੰ ਤੁਸੀਂ ਕਿਸ ਤਰ੍ਹਾਂ ਸਵਾਰਦੇ ਹੋ? ਸਕੂਲ ਵੱਲੋਂ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਖਾਸ ਤੌਰ ਤੇ ਸਾਰੇ ਹੀ ਅਧਿਆਪਕਾਂ ਦੇ ਵੱਲੋਂ ਜਿਨ੍ਹਾਂ ਦੇ ਬਿਹਾਫ ਤੇ ਤੁਸੀਂ ਹੁਣ ਗੱਲ ਕਰਨ ਜਾ ਰਹੇ ਹੋ?
1: ਜੀ ਸਰ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਆਕਾਸ਼ਵਾਣੀ ਬਠਿੰਡਾ ਦਾ, ਜਿਨ੍ਹਾਂ ਨੇ ਸਾਡੇ ਸਕੂਲ ਨੂੰ ਅੱਜ ਇਹ ਸਮਾਂ ਦਿੱਤਾ ਤੇ ਸਾਡੇ ਬੱਚਿਆਂ ਨੂੰ ਇਹ ਮੰਚ ਪ੍ਰਦਾਨ ਕੀਤਾ ਕਿ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰ ਸਕਣ ਤੇ ਇੰਨੀ ਵੱਡੀ ਰੇਂਜ 'ਚ ਸਰੋਤੇ ਉਹਨਾਂ ਨੂੰ ਸੁਣ ਸਕਣ। ਸੋ ਜਿਵੇਂ ਤੁਸੀਂ ਬੱਚਿਆਂ ਦੀ ਪ੍ਰਤਿਭਾ ਦੀ ਗੱਲ ਕੀਤੀ ਹੈ ਤਾਂ ਸਾਡੇ ਸਕੂਲ ਦੇ ਵਿੱਚ ਇਸ ਵੇਲੇ 60 ਤੋਂ ਲੈ ਕੇ 70 ਤੱਕ ਟੀਚਿੰਗ ਪਲੱਸ ਨੋਨ ਟੀਚਿੰਗ ਸਟਾਫ ਹੈ ਜਿਹੜਾ ਪੜ੍ਹਾ ਰਿਹਾ ਹੈ ਇਸ ਵੇਲੇ। ਸੋ ਇਹ ਸਾਰੇ ਅਧਿਆਪਕਾਂ ਦੀ ਮਿਹਨਤ ਹੀ ਸੀਗੀ ਜਿਹੜੀ ਆਪਾਂ ਇੱਥੇ ਸੁਣੀ ਹੈ। ਜੇ ਮੈਨੂੰ ਮਿੱਟੀ ਬਣਾਇਆ ਹੈ ਤਾਂ ਇਹ ਸਬਰ ਵੀ ਬਖਸ਼ੀ ਕਿ ਉਗਦੇ ਬੀਜ ਨੂੰ ਖਿੜਦੇ ਗੁਲਾਬ ਤੱਕ ਦੇਖਾਂ। ਜੇ ਮੈਨੂੰ ਹੁਨਰ ਦਿੱਤਾ ਹੈ ਤਾਂ ਇਹ ਹੌਸਲਾ ਬਖਸ਼ੀ ਕਿ ਇਹ ਤੋਤਲੇ ਅੱਖਰ ਮੈਂ ਕਿਤਾਬ ਤੱਕ ਦੇਖਾਂ। ਸੋ ਜੀ, ਇਹ ਉਹੀ ਉਗਦੇ ਹੋਏ ਬੀਜ ਨੇ ਜਿਹੜੇ ਇਸ ਸਰਕਾਰੀ ਆਦਰਸ਼ ਸਕੂਲ 'ਚ ਬੱਚੇ, ਇਹਨਾਂ 'ਚ ਬਹੁਤ ਸਾਰੇ ਬੱਚੇ ਜਿਹੜੇ ਪ੍ਰੀ ਨਰਸਰੀ ਤੋਂ ਜਿਹੜੇ ਸਕੂਲ 'ਚ ਨੇ, ਕਿਉਂਕਿ ਇਸ ਸਕੂਲ ਦੇ ਵਿੱਚ ਦੋ ਵਿੰਗ ਚੱਲਦੇ ਆ, ਦੋ ਸ਼ਿਫਟਾਂ ਦੇ ਵਿੱਚ ਸਕੂਲ ਲੱਗਦਾ। ਪ੍ਰਾਇਮਰੀ ਵਿੰਗ ਹੈ ਜਿਹੜਾ, ਉਹ ਅਲੱਗ ਸ਼ਿਫਟ 'ਚ ਬੱਚੇ ਆਉਂਦੇ, ਉਸ ਤੋਂ ਬਾਅਦ ਫਿਰ ਸਾਡੇ ਕੋਲ ਹਾਈ 'ਚ ਆ ਜਾਂਦੇ ਆ, ਫਿਰ ਸੈਕੰਡਰੀ 'ਚ ਚਲੇ ਜਾਂਦੇ ਆ। ਤਾਂ ਇਹ ਬੱਚੇ ਪ੍ਰੀ ਨਰਸਰੀ ਤੋਂ ਲੈ ਕੇ ਫਿਰ ਇਹ ਇੱਥੇ ਹੀ ਪੁੰਗਰੇ ਨੇ, ਇੱਥੇ ਹੀ ਖਿੜੇ ਨੇ, ਤੇ ਇਹਨਾਂ ਗੁਲਾਬਾਂ ਦੀ ਖੁਸ਼ਬੂ ਅੱਜ ਆਪਾਂ ਦੇਖ ਰਹੇ ਹਾਂ, ਸਾਰੇ ਕਿਤੇ ਵਿਖਰ ਰਹੀ ਹੈ। ਸੋ ਸਮੂਹ ਸਟਾਫ ਦੇ ਬਿਹਾਫ ਤੋਂ ਸਾਰੇ ਸਕੂਲ ਦੇ ਵਿੱਚ ਜੋ ਵੀ ਕੰਮ ਕਰ ਰਹੇ ਨੇ ਸਾਰੇ

0: ਮਲਾਜ਼ਮਾਂ ਦੇ ਬਿਹਾਫ ਤੋਂ ਮੈਂ ਜਿਹੜਾ ਇਹ ਕਹਿਣਾ ਚਾਹੁੰਦੀ ਹਾਂ ਕਿ ਇਹ ਬੱਚੇ ਜਿਹੜੇ ਨੇ ਇਸੇ ਤਰ੍ਹਾਂ ਸਮਾਜ ਦੇ ਵਿੱਚ ਵਿਚਰਦੇ ਰਹਿਣ ਤੇ ਜੋ ਵੀ ਹੁਨਰ ਇਹ ਇੱਥੋਂ ਸਿੱਖ ਕੇ ਜਾਂਦੇ ਨੇ, ਜੋ ਵੀ ਅਸੀਂ ਆਪਣੀ ਸੇਵਾ ਤਿਲਫੁਲ ਕਰ ਰਹੇ ਹਾਂ ਔਰ ਇਹਨਾਂ 'ਚ ਜੋ ਵੀ ਅਸੀਂ ਗੁਣ ਭਰ ਰਹੇ ਹਾਂ ਉਹਨਾਂ ਦੀ ਖੁਸ਼ਬੂ ਸਾਰੇ ਸਮਾਜ ਵਿੱਚ ਫੈਲੇ ਤੇ ਇਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਇਹਨਾਂ ਤੋਂ ਕੁਛ ਸਿੱਖਣ ਦੀ ਕੋਸ਼ਿਸ਼ ਕਰਨ, ਇਹ ਸਾਡੀ ਸਾਰਿਆਂ ਦੀ ਜਿਹੜੀ ਹੈ ਉਹ ਤਹੱਈਆ ਹੁੰਦਾ ਤੇ ਇਹੀ ਸਾਡੀ ਜਿਹੜੀ ਹੈ ਦਿਨ ਰਾਤ ਦੀ ਮਿਹਨਤ ਜਿਹੜੀ ਹੈ ਖਿੜ ਕੇ ਬੱਚਿਆਂ ਦੇ ਰਾਹੀਂ ਆਉਂਦੀ ਹੈ। ਸੋ ਇਸ ਦੇ ਨਾਲ ਹੀ ਮੈਂ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਅੱਜ ਦੇ ਸਮੇਂ 'ਚ ਜਦੋਂ ਸਾਡੇ ਕੋਲ ਇੰਨੀਆਂ ਸਾਰੀਆਂ ਆਪਸ਼ਨਸ ਨੇ ਤੇ ਉਦੋਂ ਜੇ ਕੋਈ ਰੇਡੀਓ ਸੁਣ ਰਿਹਾ ਇਸ ਵੇਲੇ ਤੇ ਖਾਸ ਕਰਕੇ ਬੱਚੇ ਜਿਹੜੇ ਇਸ ਉਮਰ ਦੇ ਨੌਜਵਾਨ ਨੇ ਜਾਂ ਬੱਚੇ ਨੇ ਉਹ ਜੇਕਰ ਰੇਡੀਓ ਨਾਲ ਜੁੜਿਆ ਕੋਈ ਵੀ ਹੁਣ ਇਸ ਵੇਲੇ ਸੁਣ ਰਿਹਾ ਤਾਂ ਆਪਦੇ ਆਪ 'ਚ ਵਧਾਈ ਦਾ ਪਾਤਰ ਹੈ ਵੀ ਅਸੀਂ ਇੰਨੀ ਭੱਜ ਦੌੜ 'ਚੋਂ ਇੱਕ ਚੰਗਾ ਸਾਧਨ ਚੁਣਿਆ ਜਿੱਥੇ ਅਸੀਂ ਚੰਗੀਆਂ ਚੀਜ਼ਾਂ ਸੁਣ ਰਹੇ ਹਾਂ ਤਾਂ ਤੁਸੀਂ ਵਾਕਈ ਜੋ ਵੀ ਅੱਜ ਮੇਰੀ ਗੱਲ ਸੁਣ ਰਹੇ ਹੋ ਹੀਰਾ ਇੱਕ ਤੇ ਆਪਣੇ ਆਪ ਨੂੰ ਤਰਾਸ਼ੇ ਤੇ ਇਸ ਤਰ੍ਹਾਂ ਦੇ ਪਲੇਟਫਾਰਮਸ ਤੇ ਅੱਗੇ ਲੈ ਕੇ ਆਵੇ।
1: ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ, ਬਹੁਤ ਬਹੁਤ ਮਿਹਰਬਾਨੀ ਇੱਕ ਵਾਰੀ ਫੇਰ ਮਨਦੀਪ ਰਜੋਰਾ ਸਰ ਤੁਹਾਡੀ ਕਿ ਇੰਨਾ ਵਧੀਆ ਮੌਕਾ ਸਾਡੇ ਬੱਚਿਆਂ ਨੂੰ ਪ੍ਰਦਾਨ ਕੀਤਾ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਜ਼ਿਆਦਾ ਗਿਣਤੀ ਦੇ ਵਿੱਚ ਉਹ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਜ਼ਿਆਦਾ ਮੌਕੇ ਨਹੀਂ ਮਿਲ ਸਕਦੇ ਜਾਂ ਸਾਧਨਾਂ ਤੋਂ ਥੋੜ੍ਹੇ ਹੁੰਦੇ ਆ, ਉਹ ਸਾਡੇ ਕੋਲ ਆਉਂਦੇ ਆ ਤੇ ਉਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੰਚ ਪ੍ਰਦਾਨ ਕਰਕੇ ਅਸੀਂ ਸੇਵਾ ਵੀ ਕਰਦੇ ਹਾਂ ਤੇ ਨਾਲ ਨਾਲ ਉਹਨਾਂ ਬੱਚਿਆਂ ਦਾ ਪੁੰਨ ਵੀ ਖੱਟਦੇ ਹਾਂ।
1: ਧੰਨਵਾਦ।
2: ਮਾਈ ਨੇਮ ਇਜ਼ ਹਰਮੀਤ ਸਿੰਘ, ਆਈ ਸਟੱਡੀ ਇਨ ਕਲਾਸ ਫਸਟ ਡੀ। ਟੁਡੇ ਆਈ ਐਮ ਗੋਇੰਗ ਟੂ ਸਿੰਗ ਅ ਸੌਂਗ।

ਸੋ ਹੁਣ ਅਸੀਂ ਗੱਲ ਕਰਦੇ ਹਾਂ ਪ੍ਰਿੰਸੀਪਲ ਇੰਚਾਰਜ ਲੈਕਚਰਰ ਸ਼੍ਰੀ ਰਕੇਸ਼ ਕੁਮਾਰ ਜੀ ਦੇ ਨਾਲ, ਜਿਨ੍ਹਾਂ ਦਾ ਆਪਣਾ ਸਬਜੈਕਟ ਕੈਮਿਸਟਰੀ ਹੈ, ਅਤੇ ਬੱਚੇ ਜੋ ਤੁਸੀਂ ਬਿਜ਼ਨਸ ਆਈਡੀਆ ਵਾਲੇ ਸੁਣੇ ਉਹ ਇਹਨਾਂ ਦੀ ਹੀ ਮਿਹਨਤ ਹੈ, ਅਤੇ ਸਕੂਲ ਬਾਰੇ, ਸਟਾਫ ਬਾਰੇ, ਬੱਚਿਆਂ ਬਾਰੇ, ਬੱਚੇ

0: ਬਿਜ਼ਨਸ ਆਈਡੀਆ ਵਾਲੇ ਸੁਣੇ ਉਹ ਇਹਨਾਂ ਦੀ ਹੀ ਮਿਹਨਤ ਹੈ। ਅਤੇ ਸਕੂਲ ਬਾਰੇ, ਸਟਾਫ ਬਾਰੇ, ਬੱਚਿਆਂ ਬਾਰੇ, ਬੱਚਿਆਂ ਦੇ ਭਵਿੱਖ ਨੂੰ ਲੈ ਕੇ ਸਕੂਲ ਵੱਲੋਂ, ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਸਾਨੂੰ ਜਾਣਕਾਰੀ ਦੇਣਗੇ ਜੀ ਸ਼੍ਰੀ ਰਕੇਸ਼ ਕੁਮਾਰ ਜੀ।
1: ਨਮਸਕਾਰ ਸਰ। ਸਰ, ਸਾਡੇ ਜਿਹੜੇ DDO ਸਰ ਪ੍ਰਿੰਸੀਪਲ ਸ਼੍ਰੀ ਅੰਮ੍ਰਿਤਪਾਲ ਜੀ ਭੱਟੀ ਜੀ, ਉਹਨਾਂ ਦੀ ਗਾਈਡੈਂਸ ਸਦਕਾ ਐਜ਼ ਏ ਮੈਂ ਮਤਲਬ ਇੰਚਾਰਜ ਪ੍ਰਿੰਸੀਪਲ ਕਰ ਰਿਹਾ ਜੀ। ਵੈਸੇ ਮੈਂ ਕੈਮਿਸਟਰੀ ਲੈਕਚਰਾਰ ਹਾਂ, ਲਗਭਗ ਅਕਤੂਬਰ ਤੋਂ ਮੈਨੂੰ ਮਤਲਬ ਇਹ ਪਾਵਰਾਂ ਮਿਲੀਆਂ ਹੈਗੀਆਂ। ਅਤੇ ਇੱਥੇ ਸਕੂਲ ਦੀ ਸਟਰੈਂਥ ਸਾਡੀ ਲਗਭਗ 2200 ਤਾਂ ਸੀਨੀਅਰ ਸੈਕੰਡਰੀ 'ਚ ਹੈ ਜੀ, 2200-2300 ਹੀ ਪ੍ਰਾਇਮਰੀ 'ਚ ਹੈ ਜੀ। ਯਾਨੀ ਮੇਰੇ ਮੁਤਾਬਿਕ ਬਠਿੰਡਾ 'ਚ ਸਭ ਤੋਂ ਹਾਈਐਸਟ ਜਿਹੜੀ ਸਟਰੈਂਥ ਹੈ ਬੱਚਿਆਂ ਦੀ ਇੱਥੇ ਹੀ ਹੈਗੀ ਹੈ। 2200 ਸਟਰੈਂਥ ਨੂੰ ਪੜ੍ਹਾਉਣ ਵਾਸਤੇ ਲਗਭਗ ਸਾਡੇ ਕੋਲੋਂ ਯਾਨੀ 6th to 12th ਵਿੱਚ ਲਗਭਗ 60 ਟੀਚਰਸ ਵਰਕ ਕਰ ਰਹੇ ਹੈ ਅਤੇ ਡੈਡੀਕੇਟਡ ਹੈ। ਇਹ ਸਲੂਟ ਹੈ ਵੀ ਜਿਨ੍ਹਾਂ ਨੇ ਮਤਲਬ ਇਸ ਤਰ੍ਹਾਂ ਦੇ ਸਾਡੇ ਬੱਚਿਆਂ ਨੂੰ ਮਤਲਬ 78 ਬੱਚੇ, 70 ਬੱਚੇ ਇੱਕ ਸੈਕਸ਼ਨ 'ਚ ਹੈਗੇ ਹੈ। ਰੀਜ਼ਨ ਕੀ ਹੈ ਇੱਥੇ ਬੱਚੇ ਜ਼ਿਆਦਾ ਹੁੰਦਾ ਸਰ? ਕਾਰਨ ਇਹ ਹੈ ਵੀ ਕਿਉਂਕਿ ਸਾਡਾ ਸਕੂਲ ਇੰਗਲਿਸ਼ ਮੀਡੀਅਮ ਸਕੂਲ ਹੈ, ਕਿਉਂਕਿ 2017 ਤੋਂ ਪਹਿਲਾਂ CBSE ਸੀਗਾ ਜੀ, ਉਦੋਂ ਡਰਾ ਸਿਸਟਮ ਦੇ ਨਾਲ ਇੱਥੇ ਬੱਚਿਆਂ ਨੂੰ ਮਤਲਬ ਐਡਮਿਸ਼ਨ ਮਿਲਦੀ ਸੀਗੀ। ਕਰੋਨਾ ਆਇਆ, ਸਕੂਲ ਬੰਦ ਹੋ ਗਏ, ਸਟਰੈਂਥ ਵੱਧ ਗਈ। ਸਟਰੈਂਥ ਵਧਣ ਤੋਂ ਬਾਅਦ ਇੱਕ ਜਿਨ੍ਹਾਂ ਦਾ ਏਮ ਸੀਗਾ ਵੀ ਇੰਗਲਿਸ਼ ਮੀਡੀਅਮ 'ਚ ਪੜ੍ਹਨਾ ਹੈਗਾ, ਫ੍ਰੀ ਸਭ, 8th ਤੱਕ ਕੋਈ ਫੀਸ ਨਹੀਂ ਗੀ। ਇਸ ਕਰਕੇ ਮਤਲਬ ਇੱਥੇ ਬੱਚਿਆਂ ਦਾ, ਪੇਰੈਂਟਸ ਦਾ ਮਤਲਬ ਇੱਕ ਵਿਸ਼ਵਾਸ ਬਣਿਆ ਹੋਇਆ ਹੈਗਾ ਵੀ ਇਸ ਸਕੂਲ ਦੇ ਵਿੱਚ ਇੰਗਲਿਸ਼ ਮੀਡੀਅਮ, ਜਿੱਥੇ ਆਪਾਂ ਜੋ ਉਸ ਵਿੱਚ 1.25 ਲੱਖ ਰੁਪਏ ਫੀਸ ਭਰ ਰਹੇ ਹੈਗੇ ਹਾਂ, ਤਾਂ ਹਰ ਪੇਰੈਂਟ ਜਿਹੜੇ ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੇ ਵਿਚਾਰਿਆਂ ਦਾ ਵੀ ਏਮ ਹੁੰਦਾ ਵੀ ਸਾਡੇ ਬੱਚੇ ਵੀ ਇੰਗਲਿਸ਼ ਮੀਡੀਅਮ ਸਕੂਲਾਂ ਵਿੱਚ ਪੜ੍ਹਨ। ਤਾਂ ਇਸ ਕਰਕੇ ਵੀ ਇੱਕ ਰੀਜ਼ਨ ਹੈ ਵੀ ਸਾਡੇ ਕੋਲੋਂ ਬੱਚਿਆਂ ਦੀ ਸਟਰੈਂਥ ਜਿਹੜੀ ਹੈਗੀ ਹੈ ਜ਼ਿਆਦਾ ਹੈਗੀ। ਓਵਰਆਲ ਜਿਹੜੇ ਟੀਚਰ ਹੈ ਡੈਡੀਕੇਟਡ ਇੰਨੇ ਹੈਗੇ ਹੈ ਵੀ ਸਲੂਟ ਹੈਗਾ ਵੀ ਭੱਜੇ ਹੀ ਫਿਰਦੇ ਹੈਗੇ ਹਾਂ ਅਸੀਂ ਸਾਰੇ। 5 ਘੰਟੇ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿੱਧਰ ਹੈਗੇ ਹਾਂ, ਕਿੱਧਰ ਹੈਗੇ ਹਾਂ। ਕਦੇ ਕੋਈ ਦੇਖੋ 2200 ਬੱਚੇ ਹੈ, ਕਿਸ ਬਹੁਤ ਪ੍ਰੋਬਲਮਸ ਵੀ ਹੈ ਬੱਚਿਆਂ ਦੀਆਂ, ਪਰਸਨਲ ਪ੍ਰੋਬਲਮਸ ਵੀ ਹੈ, ਉਹ ਵੀ ਸੋਲਵ ਕਰਨੀ ਹੈ, ਕਾਉਂਸਲਿੰਗ ਵੀ ਕਰਨੀ ਹੈ, ਜਾਂ 11th-12th ਦੇ ਬੱਚੇ ਆ ਉਹਨਾਂ ਦੀ ਕਾਉਂਸਲਿੰਗ ਕਰਨੀ ਹੈ। ਤਾਂ ਸਾਡੇ ਬਹੁਤ ਸਾਰੇ ਬੱਚੇ ਜਿਹੜੇ +2 ਮੈਡੀਕਲ ਜਾਂ ਨੋਨ ਮੈਡੀਕਲ ਦੇ ਹੈ, ਮੋਰ ਦੈਨ 60% ਸਾਰੇ ਇੱਥੇ ਜਾਂਦੇ ਹੈਗੇ ਆ ਮਹਾਰਾਜਾ ਰਣਜੀਤ ਸਿੰਘ ਕਾਲਜ 'ਚ ਵੀ। ਕੁਛ ਬੱਚੇ ਸਾਡੇ BSC ਵਗੈਰਾ ਵੀ ਕਰਦੇ ਹੈਗੇ ਆ, ਯਾਨੀ ਆਲਮੋਸਟ ਸਾਇੰਸ ਵਾਲੇ ਬੱਚੇ ਜਿਹੜੇ ਹੈਗੇ ਆ ਵਧੀਆ ਫੀਲਡ ਦੇ ਵਿੱਚ ਜਾਂ ਨਰਸਿੰਗ ਯਾਨੀ ਜੁਆਇਨ ਕਰ ਰਹੇ ਆ। ਕੁਛ ਇਹਨਾਂ 'ਚ ਸਾਡੇ ਬੱਚੇ ਮੈਰੀਟੋਰੀਅਸ 'ਚ ਮਤਲਬ ਜਾਂਦੇ ਹੈਗੇ ਆ, SOE 'ਚ ਜਾਂਦੇ ਆ। ਤਾਂ ਇਸ ਕਰਕੇ ਤੇ ਜਿਹੜੇ ਸਾਡੇ ਕੋਲ ਵੀ ਬੱਚੇ ਰਹਿ ਗਏ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਦੇ ਵਿੱਚ ਮਤਲਬ ਕੋਈ ਕੁਆਲਿਟੀਜ਼ ਹੈ ਨਹੀਂ ਗੀ। ਤਾਂ ਜੇ ਤੁਸੀਂ ਸੁਣਿਆ ਹੀ ਹੋਊਗਾ, ਤੁਸੀਂ ਸਾਡੇ ਬੱਚਿਆਂ ਦੇ ਜਿਹੜੇ ਵਿਊਜ਼ ਪੁੱਛੇ ਹੈਗੇ ਹੈ ਉਸ ਦੇ ਵਿੱਚ ਦੇਖੋ, Under-19 ਦੇ ਵਿੱਚ ਸਾਡੇ ਬੱਚੇ ਜਿਹੜੇ ਹੈਗੇ ਆ ਸਟੇਟ ਲੈਵਲ 'ਤੇ ਗਏ, 2 ਬੱਚੇ ਜਿਹੜੇ ਹੈਗੇ ਆ ਨੈਸ਼ਨਲ ਲੈਵਲ ਖੇਡ ਕੇ ਆਏ ਹੈਗੇ ਹੈ, ਫਿਰ ਕੁਛ ਬੱਚੇ ਸਾਡੇ ਜਿਹੜੇ ਹੈਗੇ ਆ ਪੇਂਟਿੰਗ ਦੇ ਵਿੱਚ। ਪੇਂਟਿੰਗ 'ਚ ਸਾਡੇ ਜਿਹੜੇ ਸ਼ਰੂਤੀ ਮੈਮ ਹੈਗੇ ਆ ਉਹ ਇੰਨੇ ਐਕਸਪਰਟ ਹੈਗੇ ਆ, ਯਾਨੀ 1-2 ਬੱਚੇ ਸਾਡੇ ਇੰਨੇ ਐਕਸਪਰਟ ਹੈਗੇ ਆ ਵੀ ਅਸੀਂ ਜਿਹੜੇ ਵੀ ਮਤਲਬ ਜਿੱਥੇ ਵੀ ਜਾਂਦੇ ਹੈਗੇ ਆ ਫੰਕਸ਼ਨ, ਜਿੱਥੇ ਵੀ ਸਾਨੂੰ ਮਤਲਬ ਇਨਵਾਈਟ ਕਰਦੇ ਹੈਗੇ ਆ ਡਰਾਇੰਗ ਵਗੈਰਾ ਵਾਸਤੇ, ਤਾਂ ਕੁਛ ਨਾ ਕੁਛ ਅਸੀਂ ਸਾਡੀ ਫਸਟ ਜਾਂ ਸੈਕਿੰਡ ਅਚੀਵਮੈਂਟ 101% ਹੀ ਹੈਗੀ ਹੈ। ਤਾਂ ਕੁਛ ਬੱਚੇ ਇਹੋ ਜਿਹੇ ਹੈਗੇ ਆ ਜੇ ਆਪਾਂ ਇੰਗਲਿਸ਼ 'ਚ ਹੈਗੇ ਆ, ਜਿਵੇਂ ਹੁਣ ਮੰਨ ਲਓ ਬਹੁਤ ਟੀਚਰਸ ਹੈਗੇ ਇੰਗਲਿਸ਼ ਉਹਨਾਂ ਦੀ ਇੰਨੀ ਇਫੈਕਟਿਵ ਹੈਗੀ ਹੈ, ਤਾਂ ਉਹਨਾਂ ਤੋਂ ਬੱਚੇ ਸਿੱਖ ਕੇ ਜੇ ਤੁਸੀਂ ਸਾਡੀ ਆ ਕੇ ਕਦੇ ਨਵੰਬਰ 'ਚ ਆ ਕੇ ਤੁਸੀਂ ਸਵੇਰੇ ਪ੍ਰੇਅਰ ਦੇਖੋ ਤਾਂ ਉਹਨਾਂ ਦੀ ਇੰਨੀ ਇੰਗਲਿਸ਼ ਮਤਲਬ ਤੁਸੀਂ ਐਂ ਲਾ ਲਓ ਵੀ ਜੋਸ ਵਾਲਿਆਂ ਨੂੰ ਵੀ ਮਾਤ ਕਰਦੇ ਹੈਗੇ ਆ। ਤਾਂ ਕੁਛ ਬੱਚੇ ਜਿਹੜੇ ਹੈਗੇ ਆ ਸਾਡੇ ਫਿਰ IIT ਰੋਪੜ ਦੇਖੋ ਬਿਜ਼ਨਸ ਬਲਾਸਟਰ ਤੱਕ ਜਾ ਕੇ ਆਏ ਹੈਗੇ ਆ, ਮੇਨ ਐਜੂਕੇਸ਼ਨ ਮਿਨਿਸਟਰ ਸਾਹਿਬ ਵੱਲੋਂ ਵੀ ਮਤਲਬ ਸਨਮਾਨਿਤ ਹੋ ਕੇ ਆਏ ਹੈਗੇ ਆ। ਤਾਂ ਇਸ ਤਰ੍ਹਾਂ ਬਹੁਤ ਸਾਰੇ ਬੱਚੇ ਜਿਹੜੇ ਸਾਡੇ ਹੈਗੇ ਆ ਹਰ ਫੀਲਡ ਦੇ ਵਿੱਚ, ਕਰੀਕੁਲਮ ਦੇ ਵਿੱਚ ਵੀ, ਪੜ੍ਹਾਈ ਦੇ ਵਿੱਚ ਵੀ। ਹੁਣ ਜਿਹੜੇ ਸਾਡੇ ਬੱਚੇ ਲਾ ਲਓ ਵੀ +2 ਦੇ ਵਿੱਚ ਜਿਹੜੇ ਬੱਚਾ ਟੋਪ ਕੀਤਾ ਹੈਗਾ, 500 ਚੋਂ 470 ਨੰਬਰ ਲਿੱਤੇ ਹੈਗੇ ਆ, ਅਤੇ ਉਹ ਸਾਇੰਸ ਸਟਰੀਮ ਦਾ ਹੈਗਾ ਅਤੇ ਬਿਨਾਂ ਉਸਨੇ ਕੋਈ ਟਿਊਸ਼ਨਸ ਲੱਗੀ ਹੈਗੀ ਹੈ। ਤਾਂ ਇਸ ਕਰਕੇ ਓਵਰਆਲ ਜਿਹੜੇ ਹੈਗੇ ਆ ਸਾਡੇ ਬੱਚੇ ਜਿਹੜੇ ਹੈਗੇ ਆ ਬਹੁਤ ਹੀ ਮਤਲਬ ਵੈਲ ਮਿਹਨਤੀ, ਜਿਹਨੂੰ ਕਹੀਏ ਆਪਾਂ ਸਾਰੇ ਮਿਹਨਤੀ ਨਹੀਂ ਕਹਿ ਸਕਦੇ, ਪਰ ਬਹੁਤ ਬੱਚੇ ਜਿਹੜੇ ਹੈਗੇ ਆ ਮਿਹਨਤੀ ਹੈਗੇ ਆ। NMMS ਜਿਹੜਾ ਟੈਸਟ ਹੁੰਦਾ ਸਰ 8th 'ਚ, ਉਹਨਾਂ ਦੇ ਵਿੱਚ ਲਾ ਲਓ ਤੁਸੀਂ 8th ਤੋਂ ਲੈ ਕੇ 12th ਤੱਕ ਜੇ ਕੋਈ ਬੱਚਾ ਕਲੀਅਰ ਕਰ ਲੈਂਦਾ ਤਾਂ ਸਰਕਾਰ ਵੱਲੋਂ 12,000 ਰੁਪਇਆ ਪਰ ਈਅਰ ਮਿਲਦਾ ਬੱਚੇ ਨੂੰ ਟਿਲ +2। ਅਤੇ ਸਾਡੇ ਸਕੂਲ ਲਈ ਮਾਣ ਦੀ ਗੱਲ ਹੈ ਵੀ ਬਠਿੰਡੇ ਦੇ ਵਿੱਚ ਸਭ ਤੋਂ ਜਿਹੜੇ ਵੱਧ ਬੱਚੇ ਜਿਹੜੇ ਸਾਡੇ NMMS ਕੁਆਲੀਫਾਈ ਕੀਤੇ ਹੈਗੇ ਆ ਸਾਡੇ ਸਕੂਲ ਦੇ 12 ਬੱਚਿਆਂ ਨੇ ਕੀਤਾ ਹੈਗਾ। ਉਹਨਾਂ ਦੀ ਮੋਟੀਵੇਸ਼ਨਸ ਦੇ ਨਾਲ ਅਸੀਂ ਉਹਨਾਂ ਦੇ ਮਤਲਬ ਫਲੈਗਸ ਲਵਾਈਆਂ, ਉਹਨਾਂ ਨੇ DO ਮੈਡਮ ਵੀ ਸਨਮਾਨਿਤ ਕਰਕੇ ਗਏ, NGO ਵੀ ਸਨਮਾਨਿਤ ਕਰਕੇ ਗਏ, ਤਾਂ ਕਿ ਇਹਨਾਂ ਨਾਲ ਇੱਕ ਮੋਟੀਵੇਸ਼ਨ ਜਿਹੜੀ ਹੈਗੀ ਹੈ ਵੀ ਹੋਰ ਬੱਚਿਆਂ ਤੱਕ ਵੀ ਜਾਵੇ। ਤਾਂ ਹੋ ਸਕਦਾ ਵੀ ਇਨ ਫਿਊਚਰ ਸਾਡੇ ਬੱਚੇ

0: ਵੀ ਜੇ ਇਹਨਾਂ ਦੀ ਮੋਟੀਵੇਸ਼ਨ ਤੋਂ ਹੋ ਸਕਦਾ ਵੀ ਮੈਰਿਟ ਚ ਵੀ ਆਉਣ ਦੀ ਆਪਾਂ ਆਸ ਰੱਖਦੇ ਹਾਂ ਵੀ, ਤਾਂ ਇਹ ਸਾਡੇ ਸਾਰੀ ਓਵਰਆਲ ਜਿਹੜੀ ਹੈਗੀ ਹੈ ਸਕੂਲ ਦੀ ਜਿਹੜੀ ਹੈਗੀ ਹੈ ਪਰਫੋਰਮੈਂਸ ਹੈ, ਟੀਚਰ ਡੈਡੀਕੇਟਡ ਹੈ, ਐਕਟਿਵ ਹੈਗੇ ਹੈ, ਮਤਲਬ ਹਰ ਕੰਮ ਨੂੰ ਮਤਲਬ ਅਸੀਂ ਪੂਰੇ ਟਾਈਮ ਤੇ ਜਿਹੜਾ ਹੈਗਾ ਜੋ ਵੀ ਡੀਓ ਦਫ਼ਤਰ ਵੱਲੋਂ ਇੰਸਟਰਕਸ਼ਨ ਆਉਂਦੀ ਹੈਗੀ ਆ ਉਹਨੂੰ ਪੂਰੀ ਤਰ੍ਹਾਂ ਅਸੀਂ ਜਲਦੀ ਤੋਂ ਜਲਦੀ ਨਿਭਾਉਣ ਦੀ ਕੋਸ਼ਿਸ਼ ਕਰਦੇ।
1: ਵਿਭਾਗ ਤੋਂ ਕਿਸ ਤਰ੍ਹਾਂ ਦੀਆਂ ਡਿਮਾਂਡਸ ਨੇ, ਕਿਉਂਕਿ ਸਟਰੈਂਥ ਬਹੁਤ ਜ਼ਿਆਦਾ ਹੈ ਤੁਹਾਡੀਆਂ, ਇਨਫਰਾਸਟ੍ਰਕਚਰ ਨੂੰ ਲੈ ਕੇ, ਸਟਾਫ ਸਟਰੈਂਥ ਨੂੰ ਲੈ ਕੇ, ਬੱਚਿਆਂ ਨੂੰ ਦਿੱਤੇ ਜਾਣ ਵਾਲੀਆਂ ਸੁਵਿਧਾਵਾਂ ਨੂੰ ਲੈ ਕੇ ਤੁਸੀਂ ਕੀ ਮੰਗ ਕਰਦੇ ਹੋ ਕਿ ਉਹ ਮੰਗਾਂ ਤੁਹਾਡੀਆਂ ਜੇ ਪੂਰੀਆਂ ਹੋ ਜਾਣ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ?
0: ਸਾਡੇ ਕੋਲੋਂ ਸਰ ਰੂਮ ਦੀ ਥੋੜੀ ਜਿਹੀ ਕਮੀ ਹੈਗੀ ਹੈ, ਨਵੀਂ ਬਿਲਡਿੰਗ ਬਣ ਰਹੀ ਹੈਗੀ ਹੈ 12 ਕਮਰੇ, ਕੰਮ ਜਦੋਂ ਇਹ ਹੋ ਜਾਏਗਾ ਤਾਂ ਸਾਡੇ ਜਿਹੜੇ ਕੁਝ ਜਿਹੜੇ ਸੈਕਸ਼ਨ ਜਿਹੜੇ 70-70 ਬੱਚੇ ਵਾਲੇ ਹੈਗੇ ਆ, ਹੋ ਸਕਦਾ 45-45 ਜਿਹੜੀ ਗੌਰਮੈਂਟ ਦੀ ਇੰਸਟਰਕਸ਼ਨ ਦੇ ਅਕੋਰਡਿੰਗ 50-55 ਤੱਕ ਦਾ ਸੈਕਸ਼ਨ ਹੁੰਦਾ ਹੈਗਾ, ਤਾਂ ਜਿਹੜੀ ਸਟਰੈਂਥ ਜ਼ਿਆਦਾ ਹੈਗੀ ਹੈ ਤਾਂ ਅਸੀਂ ਉਮੀਦ ਕਰਦੇ ਹੈਗੇ ਹਾਂ ਸਰਕਾਰ ਕੋਲੋਂ ਵੀ ਜਦੋਂ ਨਵੇਂ ਕਮਰੇ ਮੰਨ ਲਓ ਚਲੋ ਆਪਾਂ ਬਣ ਗਏ ਤਾਂ ਉਸ ਤੋਂ ਬਾਅਦ ਸਾਨੂੰ ਮਤਲਬ ਵੱਧ ਤੋਂ ਵੱਧ ਪੋਸਟਾਂ ਦਿੱਤੀਆਂ ਜਾਣ ਤਾਂ ਕਿ ਅਸੀਂ ਹੋਰ ਬੱਚਿਆਂ ਨੂੰ ਵਧੀਆ ਤਰੀਕੇ ਦੇ ਨਾਲ ਕਾਉਂਸਲਿੰਗ ਕਰ ਸਕੀਏ ਤੇ ਉਹਨਾਂ ਨੂੰ ਮਤਲਬ ਬੈਸਟ ਰਿਜ਼ਲਟ ਲਿਆਉਣ ਦੀ ਪੂਰੀ ਹੋਰ ਕੋਸ਼ਿਸ਼ ਵੀ ਕਰ ਸਕੀਏ।
1: ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ, ਉਹ ਤੁਹਾਡੇ ਤੇ, ਸਰਕਾਰੀ ਸਕੂਲਾਂ ਤੇ, ਸਿੱਖਿਆ ਵਿਭਾਗ ਤੇ ਆਪਣਾ ਯਕੀਨ ਹੋਰ ਪੀੜਾ ਕਰਨ, ਕੀ ਕਹੋਗੇ?
0: ਦੇਖੋ ਪੇਰੈਂਟਸ, ਦੇਖੋ ਅੱਜ ਕੱਲ ਸਰ ਮਹਿੰਗਾਈ ਦਾ ਜ਼ਮਾਨਾ ਹੈਗਾ, ਕਿਉਂਕਿ ਜਿੰਨੇ ਵੀ ਪ੍ਰਾਈਵੇਟ ਸਕੂਲਸ ਆ ਉਹਨਾਂ ਦੀ ਹਿਊਜ ਫੀਸਸ ਹੈਗੀਆਂ, ਤਾਂ ਪੇਰੈਂਟਸ ਸਾਡੇ ਕੋਲੋਂ ਬਹੁਤ ਹੀ ਉਮੀਦ ਦੇ ਨਾਲ, ਮਤਲਬ ਐ ਲਾ ਲਓ ਵੀ ਜਨਤਾ ਨਗਰ ਸਕੂਲ ਹੈਗਾ ਜੀ, ਉੱਥੇ ਵੀ ਪੰਜਾਬੀ ਮੀਡੀਅਮ ਸਕੂਲ ਹੈਗਾ ਜਾਂ ਹੋਰ ਸਕੂਲ ਆਪਣੇ ਲਾਲ ਸਿੰਘ ਬਸਤੀ ਹੈਗਾ, ਤਾਂ ਪੇਰੈਂਟਸ ਦੀਆਂ ਵੀ ਉਮੀਦਾਂ ਦੇਖੋ, ਚਾਹੇ ਉਹ ਮਿਡੋਕਰਸ ਹੈ ਚਾਹੇ ਬਿਲੋ ਮਿਡੋਕਰਸ ਹੈਗਾ, ਹਰ ਇੱਕ ਦੀ ਉਮੀਦ ਹੈਗੀ ਮੇਰਾ ਬੱਚਾ ਕੁਛ ਨਾ ਬਣੇ। ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਆਪਣੇ ਪੰਜਾਬ 'ਚ ਥੋੜ੍ਹਾ ਜਿਹਾ ਪੜ੍ਹਾਈ ਦਾ ਜਿਹੜਾ ਹੈਗਾ ਸਟੈਂਡਰਡ ਘੱਟ ਰਿਹਾ ਹੈਗਾ, ਕੋਈ ਕਲਚਰ ਹਿੰਦੀ ਗਾਣੇ ਪੰਜਾਬੀ ਗਾਣਿਆਂ ਕਰਕੇ, ਬਿਹਾਰ ਦੇ ਬੱਚੇ ਜੇ ਆਪਾਂ ਅਸੀਂ ਦੇਖਦੇ ਹੈਗੇ ਹਾਂ ਜੀ, ਉਹ ਉਹਨਾਂ 'ਚ ਇੰਨੀ ਡੈਡੀਕੇਸ਼ਨ ਹੈਗੀ ਹੈ ਵੀ ਉਹਨਾਂ ਨੂੰ ਐਂ ਆ ਵੀ ਅਸੀਂ IAS IPS ਤੋਂ ਥੱਲੇ ਉਤਰਨਾ ਹੀ ਨਹੀਂ ਗਾ। ਤਾਂ ਇਹ ਹੁਣ ਹੌਲੀ ਹੌਲੀ ਟਰੈਂਡ ਚੇਂਜ ਹੋ ਰਿਹਾ ਹੈ, ਲੋਕ ਕੈਨੇਡਾ ਵੱਲ ਘੱਟ ਗਏ ਹੈ 2-3 ਸਾਲਾਂ ਤੋਂ, ਇਸ ਕਰਕੇ ਹੌਲੀ ਹੌਲੀ ਟਰੈਂਡ ਜਿਹੜਾ ਹੈਗਾ ਚੇਂਜ ਹੋ ਰਿਹਾ ਹੈ, ਪੇਰੈਂਟਸ ਅਵੇਅਰ ਹੋ ਰਿਹਾ ਹੈ, ਤਾਂ ਪੇਰੈਂਟਸ ਨੇ ਵੀ ਸਾਡੇ ਤੇ ਬਿਲੀਵ ਕੀਤਾ, ਤਾਂ ਹੀ ਬੱਚੇ ਇੰਨੇ ਆਟੋ ਤੇ ਭੇਜ ਰਹੇ ਹੈਗੇ ਆ, ਪੈਸੇ ਆਟੋਆਂ ਤੇ ਲਾ ਰਹੇ ਹੈਗੇ ਆ। ਅਸੀਂ ਵੀ ਆਪਣੇ ਵੱਲੋਂ ਪੇਰੈਂਟਸ ਨੂੰ ਵੀ ਇਹੀ ਕਹਿੰਦੇ ਹੈਗੇ ਆ, ਸਾਡੇ ਕੋਲ ਬੱਚਾ 5 ਘੰਟੇ ਹੈ, 19 ਘੰਟੇ ਤੁਹਾਡੇ ਕੋਲ ਹੈ, ਤਾਂ ਤੁਸੀਂ ਤੇ ਅਸੀਂ ਜੇ ਮਿਲ ਕੇ ਆਪਾਂ ਬੱਚੇ ਦੀ ਕਾਉਂਸਲਿੰਗ ਕਰੀਏ ਤਾਂ ਅਸੀਂ ਵਧੀਆ ਰਿਜ਼ਲਟ ਜਾਂ ਬੱਚੇ ਦਾ ਵੀ ਕੋਈ ਫਿਊਚਰ ਬਣ ਸਕਦਾ ਹੈਗਾ।
1: ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ, ਬੜੀ ਬਿਹਤਰੀਨ ਜਾਣਕਾਰੀ ਦੇਣ ਲਈ।
0: ਸਰ ਤੁਹਾਡਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਬੱਚਿਆਂ ਲਈ ਮਤਲਬ ਇੰਨਾ ਮੋਟੀਵੇਟ ਕੀਤਾ, ਸਾਰੇ ਬੱਚੇ ਜਿਹੜੇ ਗਏ ਆ ਖੁਸ਼ ਹੋ ਕੇ ਗਏ ਆ, ਹੋ ਸਕਦਾ ਤੁਹਾਡੀ ਥੋੜੀ ਜਿਹੀ ਮੋਟੀਵੇਸ਼ਨ ਨਾਲ ਹੀ ਬੱਚੇ ਇਨ ਫਿਊਚਰ ਕਿ ਕਿੱਥੇ ਕਿੱਥੇ ਤੱਕ ਪਹੁੰਚ ਜਾ।
1: ਸ਼ੁਕਰੀਆ
2: ਜੀ। ਤੇ ਸਾਥੀਓ, ਅੱਜ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਦੇ ਵਿਦਿਆਰਥੀਆਂ ਦੇ ਨਾਲ। ਤੇ ਸਾਥੀਓ, ਇਸੇ ਦੇ ਨਾਲ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ ਵੇਲਾ ਇੱਥੇ ਸਮਾਪਤ ਹੁੰਦਾ ਹੈ। ਮੈਨੂੰ ਯਾਨੀ ਕਿ ਨਿਤੀਸ਼ ਕੁਮਾਰ ਠਾਕੁਰ ਨੂੰ ਦਿਓ ਆਗਿਆ, ਨਮਸਕਾਰ।
3: ਆਓ ਹੁਣ ਸੁਣਦੇ ਹਾਂ ਇੱਕ ਗੀਤ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 10:46 ਹੋ ਚੁੱਕੇ ਨੇ ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 10:59 ਤੇ 30 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਇਸ ਤੋਂ ਬਾਅਦ 11:05 ਤੇ ਪ੍ਰੋਗਰਾਮ ਰਿਲੇਅ ਕਰਾਂਗੇ ਐਫ ਐਮ ਰੇਨਬੋ ਦਿੱਲੀ ਤੋਂ। ਕੁਝ ਪਲ ਲਈ ਕਰੋ ਇੰਤਜ਼ਾਰ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਪੰਜਾਬੀ ਲੋਕ ਗਾਇਕ ਦੀਦਾਰ ਸੰਧੂ।
1: ਮੇਰੇ ਦਰ ਵਿੱਚ ਬੋਲੇ
2: ਤੂੰ ਸੁਣਦੀ ਰਹੀ ਖੜਕੇ ਓਲੇ,
1: ਨਜ਼ਰ ਉਸ ਨਾਲ ਕਾਦੀ ਲੜ ਗਈ,
2: ਤੂੰ ਬੇਵਾਲੇ ਤੇ ਮਰ ਗਈ,
1: ਨਜ਼ਰ ਉਸ ਨਾਲ ਕਾਦੀ ਲੜ ਗਈ,
2: ਤੂੰ ਬੇਵਾਲੇ ਤੇ ਮਰ ਗਈ।
1: ਇਸ ਤੂੰਬੇ ਨੇ ਕਮਲੀ ਕੀਤੀ ਚੰਗੀ ਭਲੀ ਰਕਾਨ ਕੁੜੇ,
2: ਹੈ ਤੂੰਬਾ
1: ਤੂੰਬਾ ਮੇਰੀ ਜਾਨ ਕੁੜੇ,
2: ਹੈ ਤੂੰਬਾ।
0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

ਕੁਝ ਦੋਸਤਾਂ ਦੇ ਨਾਂ ਲਿਖੇ ਐ, ਉਹ ਦੀਵਾਲੀ ਦੀ ਰਾਤ ਵਾਂਗ ਜਗਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ। ਜੀ ਹਾਂ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਮਿਤੀ 5 ਜੁਲਾਈ ਅਤੇ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਐਡੀਟਰ ਸਤਪਾਲ ਬਰਾੜ ਸਾਹਿਬ ਤੇ ਮਮਤਾ ਅਰੋੜਾ ਸਾਹਿਬਾ ਦਾ ਸਾਂਝਾ ਉਦਮ। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

ਦੋਸਤੋ ਆਕਾਸ਼ਵਾਣੀ ਐਫ ਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਏ। ਸੁਣਨਾ ਨਾ ਭੁੱਲਣਾ, ਸਮਾਂ ਦੁਬਾਰਾ ਨੋਟ ਕਰ ਲਓ, ਸ਼ਾਮ 5 ਵਜੇ, ਮਿਤੀ 5 ਜੁਲਾਈ 2026।

0: ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੈ 12:30 ਤੇ 20 ਸਕਿੰਟ ਤੇ ਸਮਾਂ ਹੋ ਰਿਹਾ ਹੈ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ।

0: ਹਾਂਜੀ, ਭੈਣਾਂ ਦੇ ਇਸ ਪ੍ਰੋਗਰਾਮ ਵਿੱਚ ਆਪਣੇ ਨਾਲ ਜੁੜ ਗਈ ਹੈ ਪਹਿਲੀ ਭੈਣ। ਹੈਲੋ,
1: ਹੈਲੋ।
0: ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਚ।
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ,
1: ਹੋਰ ਕਿਵੇਂ?
0: ਕਿੱਥੋਂ
1: ਠੀਕ ਹੋ?
0: ਤੇ ਕੌਣ ਬੋਲ ਰਹੇ ਹੋ ਪਹਿਲਾਂ ਇਹ ਦੱਸ ਦਈਏ ਆਪਣੇ ਸਰੋਤਿਆਂ ਨੂੰ।
1: ਮੈਂ ਬਲਜੀਤ ਕੌਰ, ਪਿੰਡ ਸੇਡਾ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ।
0: ਠੀਕ ਹੈ ਜੀ।
1: ਹਾਂਜੀ,
0: ਤੇ ਅੱਜ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਆਪਣੀ ਪਸੰਦ ਦਾ ਗੀਤ ਵੀ ਦੱਸ ਦਿਓ ਤਾਂ ਕਿ ਅਸੀਂ ਗੀਤ ਸੈੱਟ ਕਰਕੇ ਰੱਖ ਲਈਏ ਆਪਣਾ।
1: ਹਾਂਜੀ, ਮੈਡਮ ਗੁਰਨਾਮ ਭੁੱਲਰ ਦਾ ਕੋਈ ਵੀ ਸੌਂਗ ਚਲਾਓ।
0: ਠੀਕ ਹੈ ਜੀ।
1: ਹਾਂਜੀ,
0: ਤੇ ਹਾਂਜੀ ਬਲਜੀਤ ਕੌਰ ਜੀ, ਹੁਣ ਤੁਸੀਂ ਦੱਸੋ ਕੀ ਕਰਦੇ ਹੁੰਦੇ ਹੋ ਤੁਸੀਂ ਅੱਜ ਕੱਲ? ਗਰਮੀ ਬਹੁਤ ਪੈ ਰਹੀ ਹੈ।
1: ਮੈਮ ਹਾਊਸ ਵਾਈਫ ਆ, ਬਸ ਗਰਮੀ ਪੈ ਰਹੀ ਆ, ਬਸ ਪੱਖੀਆਂ ਢੱਲੀ ਜਾਂਦੇ ਆ, ਕੂਲਰਾਂ ਮੂਹਰੇ ਬੈਠੇ ਆ।
0: ਠੀਕ ਹੈ ਜੀ, ਕੰਮ ਕਾਰ ਨਿਬੇੜ ਕੇ ਬੈਠੇ ਹੋ ਫਿਰ ਤੁਸੀਂ ਕੂਲਰ ਮੂਹਰੇ ਹੁਣ?
1: ਹਾਂਜੀ ਹਾਂਜੀ, ਕੰਮ
0: ਠੀਕ ਹੈ
1: ਨਿਬੇੜ ਕੇ
0: ਜੀ।
1: ਹੁਣ ਕੂਲਰ ਮੂਹਰੇ ਬੈਠੇ ਸੀ, ਤੁਹਾਡਾ ਪ੍ਰੋਗਰਾਮ ਸੁਣੀ ਜਾਂਦੇ ਸੀ।
0: ਠੀਕ ਹੈ ਜੀ, ਬਹੁਤ ਵਧੀਆ। ਤੇ ਚਲੋ
1: ਹਾਂਜੀ
0: ਫਿਰ ਤੁਹਾਡੀ ਪਸੰਦ ਦਾ ਗੀਤ ਸੁਣ ਲਈਏ।
1: ਹਾਂਜੀ, ਸੁਣੋ ਜੀ।
0: ਠੀਕ ਹੈ ਜੀ, ਕਾਲ
1: ਠੀਕ
0: ਕਰਨ ਲਈ
1: ਹੈ,
0: ਧੰਨਵਾਦ।
1: ਠੀਕ ਹੈ, ਓਕੇ ਮੈਮ, ਥੈਂਕ ਯੂ।
0: ਹੁਣ ਸੁਣਦੇ ਹਾਂ ਗੁਰਨਾਮ ਭੁੱਲਰ ਦੀ ਆਵਾਜ਼ ਚ ਗੀਤ।

0: ਹਾਂਜੀ, ਹੁਣ ਜੁੜਦੇ ਹਾਂ ਆਪਾਂ ਆਪਣੇ ਨਵੇਂ ਕਾਲਰ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਦੱਸ ਦਿਓ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: ਮਨਜੀਤ ਕੌਰ ਬੋਲਦੀ ਜੀ, ਪਿੰਡ ਗਿਆਨੇ ਤੋਂ। ਹੋਰ ਠੀਕ ਠਾਕ ਹੋ?
0: ਹਾਂਜੀ ਹਾਂਜੀ, ਅਸੀਂ ਠੀਕ ਠਾਕ ਹਾਂ ਜੀ, ਬਿਲਕੁਲ।
1: ਨਵੇਂ ਬੱਚੇ ਲੱਗਦੇ ਹੈ।
0: ਹਾਂਜੀ ਹਾਂਜੀ, ਬਿਲਕੁਲ, ਤੁਹਾਨੂੰ ਪਛਾਣ ਹੈ ਪੁਰਾਣਿਆਂ ਦੀ, ਹੈ ਨਾ? ਵਧੀਆ ਰਾਬਤਾ
1: ਹਾਂਜੀ
0: ਬਣਿਆ ਹੋਇਆ। ਹੁਣ
1: ਹਾਂਜੀ,
0: ਸਾਡੇ ਤੇ ਵੀ ਐਂ ਹੌਸਲਾ ਅਫਜਾਈ ਕਰਿਓ ਤੁਸੀਂ ਸਾਡੀ ਵੀ।
1: ਠੀਕ ਹੈ ਜੀ।
0: ਤੇ ਸਭ ਤੋਂ ਪਹਿਲਾਂ ਗੀਤ ਦੱਸ ਦਿਓ ਜੀ, ਕਿਹੜਾ ਸੁਣੋਗੇ ਤੁਸੀਂ?
1: ਗੀਤ ਸੁਣਾਉਂਗੇ ਗੁਰਵਿੰਦਰ ਬਰਾੜ।
0: ਗੁਰਵਿੰਦਰ ਬਰਾੜ, ਠੀਕ ਹੈ
1: ਹਾਂਜੀ
0: ਜੀ, ਜ਼ਰੂਰ ਸੁਣਾਵਾਂਗੇ ਗੀਤ।
1: ਹਾਂ,
0: ਪਹਿਲਾਂ ਇਹ ਦੱਸੋ, ਤੁਸੀਂ ਹੁਣ ਇਸ ਟਾਈਮ ਗਰਮੀ ਦਾ ਇੰਨਾ ਮੌਸਮ ਚੱਲ ਰਿਹਾ ਤੇ ਘਰ ਦਾ ਕੰਮ ਕਰਦੇ ਹੋ ਜਾਂ ਕੋਈ ਹੋਰ ਵੀ ਇਸ ਤੋਂ ਇਲਾਵਾ?
1: ਸਿਲਾਈ ਦਾ ਕੰਮ ਕਰਦੇ ਭੈਣ ਜੀ,
0: ਸਿਲਾਈ
1: ਘਰ
0: ਦਾ,
1: ਦੇ ਹੀ ਬਸ। ਹਾਂਜੀ,
0: ਠੀਕ ਹੈ ਜੀ। ਤੇ ਗਰਮੀ ਚ ਵੀ ਓਨਾ ਹੀ ਮਜ਼ਾ ਆਉਂਦਾ ਕੰਮ ਕਰਕੇ, ਰਸੋਈ ਦਾ ਸਪੈਸ਼ਲੀ।
1: ਕਹਿੰਦੇ ਮਜ਼ਾ ਵੀ ਗਰਮੀ ਚ ਵੀ ਕਰਨਾ ਪੈਂਦਾ ਤੇ ਠੰਡ ਚ ਵੀ ਕਰਨਾ ਪੈਂਦਾ ਹੈ
0: ਹਾਂਜੀ ਹਾਂਜੀ, ਬਿਲਕੁਲ ਬਿਲਕੁਲ,
1: ਵੀ
0: ਘਰ ਦਾ ਕੰਮ
1: ਅਸੀਂ
0: ਕੀਤੇ ਬਿਨਾਂ ਵੀ
1: ਵੀ
0: ਗੁਜ਼ਾਰਾ ਨਹੀਂ ਹੈਗਾ।
1: ਟੇਲਰ ਆਏਂਗੇ ਵੀ ਹਰ ਵਕਤ ਹੀ ਇਹ ਆਈ ਨਹੀਂ ਹੈਗਾ ਵੀ ਜਿਵੇਂ ਪਿੰਡਾਂ ਚ ਵੀ ਲੇਡੀ ਕਰਦੀਆਂ ਹੁੰਦੀਆਂ ਉਵੇਂ ਨਹੀਂ, ਦੁਕਾਨ ਹੈਗੀ।
0: ਠੀਕ ਹੈ ਜੀ, ਠੀਕ ਹੈ ਜੀ।
1: ਹਾਂਜੀ
0: ਤੇ ਚਲੋ ਫਿਰ ਸੁਣਦੇ ਆ ਤੁਹਾਡੀ ਪਸੰਦ ਦਾ ਗੀਤ।
1: ਠੀਕ ਹੈ ਜੀ,
0: ਠੀਕ ਹੈ ਜੀ, ਕਾਲ ਕਰਨ ਲਈ ਧੰਨਵਾਦ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਤੇ ਆਓ ਸੁਣਦੇ ਆ ਫਿਰ ਉਹਨਾਂ ਦੀ ਪਸੰਦ ਦਾ ਇਹ ਗੀਤ।

ਉਸ ਨੇ ਮੁਹੱਬਤੀ ਵਸੀਅਤ ਚ ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ। ਜੀ ਹਾਂ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਮਿਤੀ 5 ਜੁਲਾਈ ਅਤੇ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਐਡੀਟਰ ਸਤਪਾਲ ਬਰਾੜ ਸਾਹਿਬ ਤੇ ਮਮਤਾ ਅਰੋੜਾ ਸਾਹਿਬਾ ਦਾ ਸਾਂਝਾ ਉਦਮ। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਤੇ ਪਹਿਲਾਂ ਦੋਨੇ ਹੱਥ ਜੋੜ ਕੇ ਸਾਰੇ ਸਤਾਪ ਨੂੰ ਤੇ ਮੇਰੇ ਸੁਣਨਾਏ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ। ਤੇ ਪਹਿਲਾਂ ਤੁਸੀਂ ਇਹ ਦੱਸ ਦੋਗੇ ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
0: ਹਾਂਜੀ, ਪੁੱਤ ਦੱਬ ਕੇ ਦੱਸੂਗੀ।
1: ਹਾਂਜੀ ਹਾਂਜੀ ਮਾਤਾ ਜੀ ਦੱਸੋ।
0: ਮੇਰਾ ਨਾਂ ਗੁਰਦੇਵ ਕੌਰ ਹੈ, ਸਵਾਈ ਮਹਿਮਾ, ਜ਼ਿਲ੍ਹਾ ਬਠਿੰਡਾ।
1: ਬਹੁਤ ਵਧੀਆ। ਤੇ ਤੁਸੀਂ ਹੁਣ ਐ ਦੱਸੋ ਕਿ ਕੀ ਕਰਦੇ ਹੁੰਦੇ ਹੋ ਤੁਸੀਂ ਘਰੇ?
0: ਮੈਂ ਜਮਾ ਵਿਹਲੀ ਹੁੰਦੀ ਹਾਂ ਘਰੇ।
1: ਉਹ ਬਹੁਤ ਵਧੀਆ ਹੈ ਤਾਂ। ਗਰਮੀ ਦੇ ਮੌਸਮ ਚ ਵੈਸੇ ਵੀ ਬਜ਼ੁਰਗਾਂ ਨੂੰ, ਸਿਆਣੇ ਬੰਦਿਆਂ ਨੂੰ ਵਿਹਲੇ ਹੀ ਰਹਿਣਾ ਚਾਹੀਦਾ। ਗਰਮੀ ਦੇ ਮੌਸਮ ਚ ਵਿਹਲੇ ਰਹਿਣਾ ਹੀ ਚਾਹੀਦਾ ਤੁਹਾਨੂੰ। ਹਾਂਜੀ ਹਾਂਜੀ ਹਾਂ ਬਿਲਕੁਲ, ਤੁਹਾਡੀ ਆਵਾਜ਼ ਤਾਂ ਹੀ ਇੰਨੀ ਧੜੱਲੇਦਾਰ ਹੈ ਕਿਉਂਕਿ ਕੰਮ ਤੋਂ ਫ੍ਰੀ ਹੋ ਗਏ ਤੁਸੀਂ ਹੁਣ। ਤੇ ਗੀਤ ਕਿਹੜਾ ਸੁਣੋਗੇ ਅੱਜ?
0: ਗੀਤ ਸੁਣੂਗੀ ਨਰਿੰਦਰ ਬੀਬਾ ਦਾ, ਅਲ ਮਾਏ ਸਾਮ ਕੁੰਜੀਆਂ ਨੀਤੀਆਂ ਕਰ ਚੱਲੀਆਂ ਸਰਦਾਰ।
1: ਹਾਂਜੀ ਠੀਕ ਹੈ ਜੀ, ਤੁਹਾਡੇ ਨਾਲ ਸੁਣਾਂਗੇ ਇਹ ਗੀਤ ਅਸੀਂ। ਮੈਨੂੰ ਵੀ ਇਹ ਗੀਤ ਬਹੁਤ ਪਸੰਦ ਹੈ ਤੇ ਆਓ ਸੁਣਦੇ ਆ ਫਿਰ ਤੁਹਾਡੀ ਪਸੰਦ ਦਾ ਗੀਤ।
0: ਧੰਨਵਾਦ ਪੁੱਤ, ਧੰਨਵਾਦ ਤੁਹਾਡਾ ਨਾਮ ਮੈਨੂੰ ਪਸੰਦ ਹੈ।
1: ਧੰਨਵਾਦ ਜੀ।
0: ਚੰਗਾ ਪੁੱਤ।
1: ਤੇ ਆਪਾਂ ਗੁਰਦੇਵ ਕੌਰ ਜੀ ਦੀ ਪਸੰਦ ਦਾ ਗੀਤ ਸੁਣਦੇ ਆ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ।

0: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਪੰਜਾਬੀ ਲੋਕ ਗਾਇਕ ਦੀਦਾਰ ਸੰਧੂ।
1: ਏ ਤੁੰਬਾ ਮੇਰੇ ਦਰ ਵਿੱਚ ਬੋਲੇ,
2: ਤੂੰ ਸੁਣਦੀ ਰਹੀ ਖੜਕੇ ਓਲੇ,
1: ਨਜ਼ਰ ਉਸ ਨਾਲ ਕਾਦੀ ਲੜ ਗਈ,
2: ਤੂੰ ਤੁੰਬੇ ਵਾਲੇ ਤੇ ਮਰ ਗਈ,
1: ਨਜ਼ਰ ਉਸ ਨਾਲ ਕਾਦੀ ਲੜ ਗਈ,
2: ਤੂੰ ਤੁੰਬੇ ਵਾਲੇ ਤੇ ਮਰ ਗਈ।
1: ਇਸ ਤੁੰਬੇ ਨੇ ਕਮਲੀ ਕੀਤੀ ਚੰਗੀ ਪਲੀਰ ਕਾਨ ਕੁੜੇ,
2: ਹੈ ਤੁੰਬਾ
1: ਤੁੰਬਾ ਮੇਰੀ ਜਾਨ ਕੁੜੇ,
2: ਹੈ ਤੁੰਬਾ।
0: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰ

0: ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ ਘਰ ਪਰਿਵਾਰ ਤੇ ਭੈਣਾਂ ਨਾਲ ਗੱਲਾਂ ਕਰਦੇ ਹੋਏ ਸੁਣ ਰਿਹਾ ਸੀ ਉਹਨਾਂ ਦੀ ਪਸੰਦ ਦੇ ਗੀਤ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋਇਆ ਹੈ 12:58:46 ਤੇ ਹੁਣ ਆਪਣੇ ਨਾਲ ਜੁੜ ਗਏ ਨੇ ਨਵੇਂ ਕਾਲਰ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਿਹਾ ਜੀ?
1: ਕਰਮਜੀਤ ਕੌਰ, ਚੱਕ ਹੀਰਾ ਸਿੰਘਲ ਤੋਂ ਬੋਲਦੀ ਜੀ।
0: ਹਾਂਜੀ ਕਰਮਜੀਤ ਕੌਰ ਜੀ, ਕੀ ਹਾਲ ਚਾਲ ਨੇ?
1: ਵਧੀਆ ਜੀ, ਬਸ ਗਰਮੀ ਨੇ ਮੱਤ ਮਾਰ ਰੱਖੀ ਹੈ।
0: ਉਹ ਸਾਰਿਆਂ ਦੀ ਵੱਜੀ ਹੋਈ ਹੈ, ਗਰਮੀ ਪਿਆ ਹੀ ਬਹੁਤ ਰਹੀ ਹੈ ਤੇ ਮੀਂਹ ਨਹੀਂ ਪਿਆ ਇੱਧਰ?
1: ਮੀਂਹ ਤਾਂ ਪਿਆ ਸੀਗਾ ਜੀ, ਫੇਰ ਗਰਮੀ ਹੋ ਗਈ, ਪਰਸੋਂ ਆਇਆ ਸੀਗਾ।
0: ਹਾਂਜੀ ਹਾਂ, ਮੀਂਹ ਪੈਣ ਤੋਂ ਬਾਅਦ ਗਰਮੀ ਵੱਧ ਹੀ ਜਾਂਦੀ ਹੈ ਅਕਸਰ ਇਸ ਮਹੀਨੇ ਚ। ਤੇ ਗੀਤ ਕਿਹੜਾ ਸੁਣੋਗੇ ਜੀ?
1: ਅੰਮ੍ਰਿਤ ਮਾਨ ਦਾ ਲਾ ਦੇ ਜੀ ਕੋਈ ਵੀ।
0: ਅੱਛਾ, ਅੰਮ੍ਰਿਤ ਮਾਨ ਦਾ ਕੋਈ ਵੀ ਗੀਤ?
1: ਹਾਂਜੀ
0: ਠੀਕ ਹੈ ਜੀ, ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ। ਕਾਲ ਕਰਨ ਲਈ ਧੰਨਵਾਦ।
1: ਧੰਨਵਾਦ ਜੀ।
0: ਠੀਕ ਹੈ ਜੀ, ਤੇ ਆਓ ਸੁਣਦੇ ਹਾਂ ਕਰਮਜੀਤ ਕੌਰ ਜੀ ਦੀ ਪਸੰਦ ਦਾ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।

0: ਜੀ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਤੇ ਸਿਲਸਿਲਾ ਭੈਣਾਂ ਦੀ ਪਸੰਦ। ਸੋ ਧੰਨਵਾਦ ਕਰਦੀ ਹੈ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਪ੍ਰੋਗਰਾਮ ਦੀ ਹੋਸਟ ਕਮਲ ਸਿੱਧੂ ਨੂੰ ਦਿਓ ਆਗਿਆ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।

ਹੁਣੇ ਤੁਸੀਂ ਸੁਣ ਰਹੇ ਸੀ ਭੈਣਾਂ ਦਾ ਪ੍ਰੋਗਰਾਮ ਘਰ ਪਰਿਵਾਰ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ ਹੈ 1:08 ਤੇ 54 ਸਕਿੰਟ ਤੇ ਹੁਣ ਆਪਾਂ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਕੁਝ ਪਲ ਕਰੋ ਇੰਤਜ਼ਾਰ

0: ਹਾਂਜੀ, ਸਵਾਗਤ ਕਰਦੇ ਹਾਂ ਸਾਡੇ ਪਹਿਲੇ ਕਾਲਰ ਦਾ ਆਕਾਸ਼ਵਾਣੀ ਐਫਐਮ ਦੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਹੈਲੋ,
1: ਹਾਂਜੀ ਨਮਸਕਾਰ ਭੈਣ ਜੀ।
0: ਨਮਸਕਾਰ ਜੀ, ਨਮਸਕਾਰ। ਹਾਂਜੀ, ਕੌਣ ਗੱਲ ਕਰ ਰਹੇ ਹੋ?
1: ਹਾਂਜੀ, ਮੈਂ ਬਹਾਦਰ ਸਿੰਘ, ਪਿੰਡ ਗੁਰਜਰਾਠੀ, ਜ਼ਿਲ੍ਹਾ ਮਾਨਸਾ ਤੋਂ ਬੋਲਦਾ ਜੀ।
0: ਹਾਂਜੀ ਬਹਾਦਰ ਸਿੰਘ ਜੀ, ਨਮਸਕਾਰ, ਕੈਸੇ ਹੈਂ ਆਪ?
1: ਰੱਬ ਦੀ ਕਿਰਪਾ ਨਾਲ ਪੂਰੀ ਬੱਲੇ ਬੱਲੇ ਹੈ ਜੀ।
0: ਬੱਲੇ ਬੱਲੇ ਹੈ ਜੀ, ਸਾਡੀ ਵੀ ਬੱਲੇ ਬੱਲੇ। ਤੇ ਕਿਹੜਾ ਗਾਣਾ ਸੁਣਨਾ ਪਸੰਦ ਕਰੋਗੇ ਜੀ ਤੁਸੀਂ?
1: ਹਿੰਦੀ ਫਿਲਮ ਹੈ ਜੀ ਹਵਾਏ, ਉਹਦੇ ਵਿੱਚੋਂ ਬੜਾ ਪਿਆਰਾ ਜਿਹਾ ਗੀਤ ਹੈ ਜੀ, ਲਹਿੰਗਾ ਚੋਲੀ।
0: ਲਹਿੰਗਾ ਚੋਲੀ ਗਾਣਾ ਬੱਬੂ ਮਾਨ ਦੀ ਆਵਾਜ਼ 'ਚ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ।
1: ਹਾਂਜੀ, ਬਹੁਤ ਧੰਨਵਾਦ ਤੁਹਾਡਾ ਜੀ।
0: ਹਾਂਜੀ।

0: मगर कोई गम नहीं, दूर रहकर भी आपको भुलाने वाले हम नहीं। रोज मुलाकात हो चाहे ना हो तो क्या हुआ, आप दोस्तों की यादें मुलाकात से कम नहीं।
1: क्या बात है जी, क्या बात है। इस शायर दा नाम भी असी जानना चाहवांगे, कौन गल कर रहे हैं जी?
0: कमल भैन जी, सत श्री अकाल जी।
1: सत श्री अकाल जी, सत श्री अकाल।
0: डीपीओ कोटली खान सिंह, डिस्ट्रिक्ट जलंधर तो, मिंटू चंदेल जी।
1: मिंटू चंदेल जी, सत श्री अकाल, की हाल चाल है जी तुहाडा?
0: हां जी ठीक है, बहुत बढ़िया, तुसी अपने सुनाओ जी।
1: बहुत वधिया जी, बहुत वधिया। तुसी फोन चकदे ही जिहड़ी ये शायरी कही है जी, साडा दिन तां बणी चुक्या है। शायरियां दा शौक रखदे हो?
0: हां जी बिल्कुल, कभी कभी टाइम मिलता तां सुना दी दिया ऑन एयर, और शौक भी हैगा। वैसे मैं काफी देर बाद, मेरे ख्याल साल बाद ही मैं तुहाडे नाल इत्थे एफएम बठिंडा नूं जुड़िया हां, और मैं ਟੁੱਟਿਆ ਪਤਾ ਕਿਉਂ ਸੀਗਾ, ਵੀ ਛੱਡਿਆ ਕਿਉਂ ਸੀ ਰੇਡੀਓ ਨੂੰ ਇਹ ਬਠਿੰਡੇ ਨੂੰ, ਕਿਉਂਕਿ ਇੱਥੇ ਹਰ ਰੋਜ਼ ਇੱਕੋ ਹੀ ਕਾਲ ਇੱਕੋ ਹੀ ਸੌਂਗ ਚੱਲਦਾ ਹੁੰਦਾ ਸੀਗਾ, ਉਹ ਟਾਂਗੇ ਵਾਲਾ ਛੋਲੇ ਫਿਲਮ ਦਾ ਗਾਣਾ।
1: ਉਹ ਵੀ ਜੀ ਸਾਡੀ ਫਰਮਾਇਸ਼ਾਂ ਹੀ ਨੇ, ਜਿਵੇਂ ਸਾਡੇ ਸਰੋਤੇ ਕਹਿੰਦੇ ਨੇ ਅਸੀਂ ਉਹਨਾਂ ਦੀ ਫਰਮਾਇਸ਼ਾਂ ਨੂੰ ਹੀ ਪੂਰਾ ਕਰਦੇ ਹਾਂ ਜੀ।
0: ਕਮਲ ਜੀ ਹਰ ਰੋਜ਼ ਨਹੀਂ ਨਾ ਸੁਣਿਆ ਜਾ
1: ਜੀ, ਕੋਈ ਗੱਲ ਨੀ ਜੀ, ਅੱਜ ਤੁਸੀਂ
0: ਬਹੁਤ ਕਹਿੰਦੇ ਹੁੰਦੇ ਸੀ ਥੋੜਾ ਚੇਂਜ ਹੋਣਾ ਚਾਹੀਦਾ, ਪਰ ਜਿਹੜੇ ਲਿਸਨਰ ਸੀ ਮੇਰੇ ਕੋਲ ਉਹਨਾਂ ਨੂੰ ਯਾਦ ਹੀ ਸ਼ੋਅ ਦੇ ਫਿਲਮ ਦਾ ਗਾਣਾ ਸੀ, ਹੋਰ ਕੋਈ ਯਾਦ ਹੀ ਨਹੀਂ ਸੀਗਾ।
1: ਨਹੀਂ ਜੀ ਨਹੀਂ, ਬਸ ਅਸੀਂ ਆਹੀ ਫਰਮਾਇਸ਼ਾਂ ਨੂੰ ਪੂਰਾ ਕਰਨ ਲਈ ਅੱਜ ਤੁਹਾਡੇ ਨਾਲ ਆ। ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ
0: ਲਾਈਫ ਵਿੱਚ ਚੇਂਜ ਵੀ ਬਹੁਤ ਜ਼ਰੂਰੀ ਆ।
1: ਬਿਲਕੁਲ ਬਿਲਕੁਲ ਜੀ ਬਿਲਕੁਲ, ਚੇਂਜ ਹੋਵੇਗਾ ਤੇ ਆਪਾਂ ਅੱਗੇ ਵਧ ਸਕਾਂਗੇ।
0: ਹਾਂਜੀ ਬਿਲਕੁਲ ਬਿਲਕੁਲ,
1: ਹਾਂਜੀ ਹਾਂਜੀ,
0: ਬਹੁਤ ਹੀ ਮੈਂ ਤੁਹਾਡਾ ਪ੍ਰੋਗਰਾਮ ਸ਼ੁਰੂ ਤੋਂ ਸੁਣ ਰਿਹਾ, ਬਹੁਤ ਅੱਛਾ ਪ੍ਰੋਗਰਾਮ ਹੈ। ਅੱਜ ਤੋਂ ਬਾਅਦ ਮੈਂ ਮਕਰ ਸਿੰਘ ਮੈਸਿੰਗ ਰੇਨਬੋ ਕੋ ਬਠਿੰਡਾ ਕੋ ਨਹੀਂ ਛੋੜੂੰਗਾ।
1: ਧੰਨਵਾਦ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤਾਂ ਫਿਰ ਕਿਹੜਾ ਗਾਣਾ ਸੁਣਨਾ ਚਾਹੋਗੇ ਤੁਸੀਂ? ਮਿੰਟੂ ਜੀ
0: ਨਜ਼ਰਾਨਾ ਕਿਸ਼ੋਰ ਜੀ ਦੀ ਆਵਾਜ਼ ਵਿੱਚ ਆ, ਮੇਰੇ ਖਿਆਲ ਇਹ ਤੁਹਾਡਾ ਕੋ ਗਾਣਾ ਹੋਗਾ। ਇਸੇ ਪਹਿਲੇ ਕਿ ਯਾਦ ਤੂੰ ਆਏ ਮੇਰੀ ਅੱਖੋਂ ਮੇਂ
1: ਬਿਲਕੁਲ ਜੀ ਬਿਲਕੁਲ, ਕੋਸ਼ਿਸ਼ ਅਸੀਂ ਇਹੀ ਕਰਾਂਗੇ ਕਿ ਜਿਹੜੀ ਤੁਸੀਂ ਫਰਮਾਇਸ਼ ਕਰ ਰਹੇ ਹੋ ਅਸੀਂ ਉਹੀ ਗਾਣਾ ਸੁਣਾਈਏ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਅਗਲਾ ਗਾਣਾ ਸੁਣਦੇ ਹਾਂ। ਗੀਤ ਨਜ਼ਰਾਨਾ ਕਿਸ਼ੋਰ ਕੁਮਾਰ ਦੀ ਆਵਾਜ਼ ਚ।
2: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਪੰਜਾਬੀ ਲੋਕ ਗਾਇਕ ਦੀਦਾਰ ਸੰਧੂ।
3: ਏ ਤੁੰਬਾ ਮੇਰੇ ਦਰ ਵਿੱਚ ਬੋਲੇ,
4: ਤੂੰ ਸੁਣਦੀ ਰਹੀ ਖੀ ਰਹੀ ਖੜਕੇ ਓਲੇ,
3: ਨਜ਼ਰ ਉਸ ਨਾਲ ਕਾਹਦੀ ਲੜ ਗਈ,
4: ਤੂੰ ਤੁੰਬੇ ਵਾਲੇ ਤੇ ਮਰ ਗਈ,
3: ਨਜ਼ਰ ਉਸ ਨਾਲ ਕਾਹਦੀ ਲੜ ਗਈ,
4: ਤੂੰ ਤੁੰਬੇ ਵਾਲੇ ਤੇ ਮਰ ਗਈ।
3: ਇਸ ਤੁੰਬੇ ਨੇ ਕਮਲੇ ਕੀਤੀ ਚੰਗੀ ਬਲੀਰ ਕਾਨ ਕੁੜੇ,
4: ਹੈ ਤੁੰਬਾ
3: ਤੁੰਬਾ ਮੇਰੀ ਜਾਨ ਕੁੜੇ,
4: ਹੈ ਤੁੰਬਾ।
2: ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ।

0: ਮੈਂ ਤੇਰੇ ਸਾਹਮਣੇ ਮੂਵੀ ਚੋਰੀ ਚੋਰੀ ਦਾ ਉਦਿਤ ਨਾਰਾਇਣ ਤੇ ਅਲਕਾ ਯਾਗਨਿਕ ਜੀ ਦੀ ਆਵਾਜ਼ ਚ।
1: ਓਕੇ
2: ਉਸਨੇ ਮੁਹੱਬਤੀ ਵਸੀਅਤ ਚ ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗ ਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ। ਜੀ ਹਾਂ ਦੋਸਤੋ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਮਿਤੀ 5 ਜੁਲਾਈ ਅਤੇ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਤੁਸੀਂ ਸੁਣੋਗੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਐਡੀਟਰ ਸਤਪਾਲ ਬਰਾੜ ਸਾਹਿਬ ਤੇ ਮਮਤਾ ਅਰੋੜਾ ਸਾਹਿਬਾ ਦਾ ਸਾਂਝਾ ਉਦਮ। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ,

ਦੋਸਤੋ ਆਕਾਸ਼ਵਾਣੀ ਐਫਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਏ। ਸੁਣਨਾ ਨਾ ਭੁੱਲਣਾ, ਸਮਾਂ ਦੁਬਾਰਾ ਨੋਟ ਕਰ ਲੋ, ਸ਼ਾਮ 5 ਵਜੇ, ਮਿਤੀ 5 ਜੁਲਾਈ 2026।

ਜੀ ਪ੍ਰੋਗਰਾਮ ਸਾਡਾ ਜਿਹੜਾ ਹੈਗਾ ਹੈਲੋ ਫਰਮਾਇਸ਼ ਆਪਣੀ ਸਮਾਪਤੀ ਦੇ ਵੱਲ ਹੈ ਤੇ ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਤੇ ਕਮਲ ਸਿੱਧੂ ਨੂੰ। ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ, ਧੰਨਵਾਦ।

0: ਜੀ, ਸਵਾਗਤ ਕਰਦੇ ਹਾਂ ਸਰੋਤਿਆਂ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਵਿੱਚ। ਆਕਾਸ਼ਵਾਣੀ ਐਫਐਮ ਬਠਿੰਡਾ ਦੇ ਸਾਰੇ ਸਰੋਤਿਆਂ ਦਾ ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਵਿੱਚ ਸਵਾਗਤ ਹੈ। ਅੱਜ ਦਾ ਸਿਲਸਿਲਾ ਰਹੇਗਾ ਮੇਰਾ ਪਿੰਡ। ਆਓ ਤੁਹਾਨੂੰ ਲੈ ਚੱਲਦੇ ਹਾਂ ਪਿੰਡ ਸੰਘੂ ਧੌਣ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਭਾਗ ਪਹਿਲਾ। ਮੇਜ਼ਬਾਨ ਕੁਲਵਿੰਦਰ ਸਿੰਘ ਔਲਖ।
1: ਜਦੋਂ ਵੀ ਪਿੰਡ ਦਾ ਨਾਂ ਲੈਂਦੇ ਆ ਤਾਂ ਮਿੱਟੀ ਦੀ ਖੁਸ਼ਬੂ ਸਾਹਾਂ ਦੇ ਵਿੱਚ ਉੱਤਰ ਆਉਂਦੀ ਹੈ। ਲੱਗਦਾ ਜਿਵੇਂ ਹਰ ਰਾਹ ਮੈਨੂੰ ਪਹਿਚਾਣਦਾ ਹੋਵੇ, ਮੇਰੇ ਪਿੰਡ ਦਾ ਹਰ ਬੂਹਾ ਮੇਰੇ ਮੁੜ ਆਉਣ ਦੀ ਉਡੀਕ ਕਰਦਾ ਹੋਵੇ। ਖੇਤਾਂ ਦੀ ਹਰਿਆਲੀ ਸਿਰਫ ਅੱਖਾਂ ਨੂੰ ਨਹੀਂ ਰੂਹ ਨੂੰ ਵੀ ਸਕੂਨ ਦੇ ਜਾਂਦੀ ਹੈ। ਸਰੋਤਿਓ, ਪਿੰਡ ਉਹ ਥਾਂ ਹੈ ਜਿੱਥੇ ਰਿਸ਼ਤੇ ਬੋਲਦੇ ਘੱਟ ਤੇ ਨਿਭਦੇ ਵੱਧ ਹੈ। ਜਿਸ ਮਿੱਟੀ ਨੇ ਪਹਿਲਾ ਕਦਮ ਸੰਭਾਲਿਆ ਉਸ ਮਿੱਟੀ ਦਾ ਕਰਜ਼ਾ ਭਾਵੇਂ ਕਿਵੇਂ ਉਤਾਰਿਆ ਜਾ ਸਕਦਾ। ਇਨਸਾਨ ਭਾਵੇਂ ਕਿੰਨੀ ਵੀ ਦੂਰ ਚਲਾ ਜਾਵੇ ਉਸ ਦੇ ਦਿਲ ਦਾ ਇੱਕ ਕੋਨਾ ਸਦਾ ਆਪਣੇ ਪਿੰਡ ਦੇ ਵਿੱਚ ਹੀ ਧੜਕਦਾ ਰਹਿੰਦਾ ਹੈ। ਸੋ ਸਰੋਤਿਓ, ਪਿੰਡ ਇੱਕ ਸ਼ਬਦ ਨਹੀਂ ਇੱਕ ਅਹਿਸਾਸ ਹੈ। ਇਹ ਉਹ ਥਾਂ ਜਿੱਥੇ ਸਵੇਰ ਪੰਛੀਆਂ ਦੀ ਚਹਿਕ ਦੇ ਨਾਲ ਖੁੱਲ੍ਹਦੀ ਹੈ, ਖੇਤਾਂ ਦੀ ਹਰਿਆਲੀ ਅੱਖਾਂ ਨੂੰ ਸਕੂਨ ਦਿੰਦੀ ਹੈ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾਪਨ ਵਸਦਾ ਹੈ। ਰੁੱਖਾਂ ਦੀਆਂ ਛਾਵਾਂ ਦੇ ਵਿੱਚ ਯਾਦਾਂ, ਹਰ ਗਲੀ ਦੀ ਪਿੰਡ ਦੀ ਆਪਣੀ ਇੱਕ ਕਹਾਣੀ ਹੈ। ਹਰ ਪਿੰਡ ਦੀ ਪਹਿਚਾਣ ਆਕਾਸ਼ਵਾਣੀ ਐਫਐਮ ਬਠਿੰਡਾ ਦਾ ਪ੍ਰੋਗਰਾਮ ਮੇਰਾ ਪਿੰਡ ਲੈ ਕੇ ਹਾਜ਼ਰ ਹੈ। ਮੈਂ ਕੁਲਵਿੰਦਰ ਔਲਖ। ਅੱਜ ਮੈਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਘੂ ਧੌਣ ਦੀਆਂ ਬਰੂਹਾਂ ਤੇ ਦਸਤਕ ਦੇ ਚੁੱਕਿਆ। ਆਓ ਗੱਲਬਾਤ ਕਰਦੇ ਹਾਂ ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ, ਮਾਵਾਂ, ਭੈਣਾਂ ਤੇ ਪਤਵੰਤੇ ਸੱਜਣਾਂ ਦੇ ਨਾਲ ਤੇ ਜਾਣਦੇ ਹਾਂ ਪਿੰਡ ਦਾ ਇਤਿਹਾਸ, ਪਿੰਡ ਦਾ ਭੂਗੋਲ, ਸੱਭਿਆਚਾਰ ਤੇ ਇਸ ਪਿੰਡ ਦੇ ਲੋਕਾਂ ਦੀਆਂ ਕਹਾਣੀਆਂ।

0: ਸਭ ਤੋਂ ਪਹਿਲਾਂ ਪਿੰਡ ਦਾ ਇਤਿਹਾਸ, ਪਿੰਡ ਦਾ ਨਾਂ ਸੰਘੂ ਧੌਣ ਕਿਵੇਂ ਪਿਆ, ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪਿੰਡ ਦੇ ਪਤਵੰਤੇ ਸੱਜਣ ਤੇ ਮੈਂ ਇਸ ਵੇਲੇ ਪੰਚਾਇਤ ਘਰ ਤੇ ਸੱਤ ਵਾਲਾ ਮਾਹੌਲ ਹੈ, ਜਿੱਥੇ ਸੱਤ ਦਾ ਨਜ਼ਾਰਾ ਵੀ ਵੱਖਰਾ ਹੈ। ਇਹ ਦੱਸਣਗੇ ਆਪਾਂ ਨੂੰ ਵੀ ਬਾਕੀ ਪਿੰਡਾਂ ਦੇ ਨਾਲੋਂ ਸੰਘੂ ਧੌਣ ਦੀ ਸੱਤ ਹੈ ਜਿਹੜੀ ਉਹ ਕਿਵੇਂ ਵੱਖਰੀ ਹੈ। ਮੇਰੇ ਨਾਲ ਜਗਦੀਪ ਸਿੰਘ ਬਰਾੜ, ਇਸ ਪਿੰਡ ਦੇ ਵਸਨੀਕ ਪਤਵੰਤੇ ਸੱਜਣ, ਉਹਨਾਂ ਪਾਸੋਂ ਜਾਣਦੇ ਹਾਂ ਵੀ ਇਸ ਪਿੰਡ ਦਾ ਨਾਂ ਸੰਘੂ ਧੌਣ ਕਿਵੇਂ ਪਿਆ।
1: ਇਹ ਨਾਂ ਪਿੰਡ ਤਿੰਨ ਬੁੜੇ ਥੰਦ ਆ ਪਿੰਡ ਟਿੱਬੀ ਤੇ, ਇੱਕ ਥੰਦ ਆ, ਇੱਕ ਸੰਘੂ, ਇੱਕ ਬੁੜਾ ਹੋਰ ਸੀ, ਉਹ ਥੰਦ ਵਾਲਾ ਬੁੜਾ ਆਉਂਦੇ ਪਿੰਡ ਬੰਨੀਏ ਥੰਦ ਆ ਆਪਦਾ ਉੱਠ ਕੇ ਤੜਕੇ ਉੱਠ ਕੇ ਲਕੀਰ ਮਾਰਦੇ ਹੁੰਦੇ ਸੀ ਚਾਰ ਚੁਫੇਰੇ, ਜਦੋਂ ਲਕੀਰ ਵੱਜ ਗਈ ਹੱਦ ਬਣ ਜਾਂਦੀ ਸੀ, ਜਦੋਂ

0: ਇਹ ਬੁੜਾ ਉੱਠਿਆ, ਇਹਨੇ ਵੇਖਿਆ ਵੀ ਇੱਕ ਮਰਿਆ ਪਿਆ, ਦੂਜਾ ਆਇਆ, ਇਹਾਂ ਦਾ ਵੀ ਹੁਣ ਕਿਵੇਂ ਕਰੀਏ, ਇਹਾਂ ਦਾ ਵੀ ਆਪਾਂ ਸੰਗੂ ਧੌਣ ਤੋਂ ਸੰਗੂ ਤੋਂ ਸੰਗੂ ਧੌਣ ਬਣਾ ਦਿਓ, ਜਦੋਂ ਧੌਣ ਵੱਡੀ ਸੰਗੂ ਧੌਣ ਤਾਂ ਨਾ ਧਰਿਆ ਗਿਆ। ਉਹ ਬੁੜੇ ਦੀ ਮੌਕੇ ਤੇ ਤਿੰਨਾਂ ਚੋਂ ਇੱਕ ਮੌਤ ਹੋ ਗਈ ਸੀ ਵੱਡੀ ਧੌਣ ਧੌਣ ਵੱਢਣ ਦੇ ਕਰਕੇ, ਸੰਗੂ ਧੌਣ ਨਾ ਧਰਿਆ ਗਿਆ ਸੀ ਪਿੰਡ ਦਾ।
1: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆ ਅੱਖੀ ਵੇਖ ਲੈ।
2: ਮੇਰਾ ਨਾਂ ਹਰਨੈਬ ਸਿੰਘ ਹੈ ਜੀ। ਸਾਡੀਆਂ ਪਿੰਡ ਦੀਆਂ ਛੇ ਪੱਤੀਆਂ ਜੀ। ਪਹਿਲੀ ਪੱਤੀ ਘਣੀਆਂ ਕੀ, ਦੂਜੀ ਪੱਤੀ ਦਾੜਿਆਂ ਦੀ, ਤੀਜੀ ਪੱਤੀ ਮਾਲਾ ਸਿਓ ਕੀ, ਚੌਥੀ ਪੱਤੀ ਕਾਲੀਆਂ ਦੀ, ਪੰਜਵੀਂ ਪੱਤੀ ਬਖਸ਼ੂ ਕੀ, ਛੇਵੀਂ ਪੱਤੀ ਬਾਬੇ ਕੀ। ਛੇ ਪੱਤੀਆਂ ਹੈ
3: ਜੀ, ਛੇ ਪੱਤੀਆਂ ਪਿੰਡ ਦੇ ਵਿੱਚ ਜੀ। ਤੇ ਜਦੋਂ ਪਿੰਡ ਵਸਿਆ ਸੀ ਜੀ, ਤੁਹਾਨੂੰ ਯਾਦ ਆ ਵੀ ਪਿੰਡ ਕਿਵੇਂ ਵਸਿਆ ਇਹ?
2: ਜਿਹੜਾ ਹੁਣ ਪਿੰਡ ਬੱਜੇ ਦਾ ਪਿੰਡ ਬੱਜਦਾ ਵੀ ਟਿੱਬੀ ਤੇ ਬੰਨਿਆ ਸੀ ਉਹਨਾਂ ਬਾਬਿਆਂ ਨੇ ਜਿਨ੍ਹਾਂ ਨੇ ਨਾਂ ਧਰਿਆ ਪਿੰਡਾਂ ਦੇ। ਉੱਥੇ ਪਾਣੀ ਸੀ, ਮੁੜ ਕੇ ਇਹਨਾਂ ਨੇ ਕਿਹਾ ਵੀ ਨਿਵੇਂ ਸਾਹ ਬਣੀਏ ਪਾਣੀ। ਪਿੰਡ ਦੇ ਮਾਰਿਆਂ ਨੇ ਛੱਪੜਾਂ ਦੇ ਨੇੜੇ ਪਿੰਡ ਬੱਜਾ ਸੀਗਾ। ਇਹ ਉਹਨਾਂ ਨੇ ਇਹ ਵੀ ਸ਼ਰਾਬ ਲੱਗਿਆ ਸੀਗਾ ਵੀ ਤੁਹਾਡਾ ਪਿੰਡ ਦਾ ਵਾਧਾ ਨੀ ਹੋਣਾ। ਪਿੰਡ ਨੂੰ ਇਹ ਵੀ ਸ਼ਰਾਬ ਲੱਗਿਆ ਸੀ ਪਿੰਡ ਦਾ ਵਾਧਾ ਨੀ ਹੋਣਾ, ਤੇ ਪਿੰਡ ਦਾ ਵਾਧਾ ਹੋਇਆ ਵੀ ਨੀ ਕਿਸੇ ਪਾਸੇ। ਕਿਸੇ ਪਾਸੇ ਪਿੰਡ ਸਾਡਾ, ਪਿੰਡ ਚੋਂ ਬਾਹਰ ਕੋਈ ਬੰਦਾ ਗਿਆ ਵੀ ਨੀ, ਗਿਆ ਆਪਦੀ ਜਾਇਦਾਦ ਵੇਚ ਕੇ ਗਿਆ, ਊਣੀ ਏਣੀ ਵੀ ਜਾ ਕੇ ਬਣਾਈ ਆ। ਇਹ ਗੱਲਾਂ ਤਾਂ ਜਿਹੜੀਆਂ ਪ੍ਰਤੱਖ ਹੋਈਆਂ ਸਾਹਮਣੇ ਆਉਣੀਆਂ ਦੇਂਦੀਆਂ, ਹੁਣ ਵੀ ਦੇਂਦੀਆਂ, ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਆਉਣੇ ਵੀ ਇਸ ਚੀਜ਼ ਨੂੰ ਤਾਂ ਮੰਨਣਾ ਪਊਗਾ। ਬਿਲਕੁਲ ਅਸੀਂ ਮੰਨਦੇ ਹਾਂ, ਚੌਥੀ ਪੰਜ ਪੀੜ੍ਹੀ ਚ ਆ ਗਏ ਪਿੰਡ ਵਿੱਚ, ਤੇ ਗਾਂ ਵੀ ਹੋ ਸਕਦਾ ਵੀ ਇਹ ਜਿਹੜਾ ਸ਼ਰਾਫ ਲੱਗਿਆ ਹੋ ਸਕਦਾ ਤੁਰਿਆ ਆਉਂਦਾ, ਤੇ ਇਹ ਗਾਂ ਪਿੰਡ ਨਹੀਂ ਵਧਿਆ। ਜਿਹੜੀ ਮੇਰੇ ਨਾਲ ਗੱਲਾਂ ਸੁਣਦੇ ਰਹੇ ਆਪਾਂ ਪੱਕੀਆਂ ਹੋਈਆਂ।
1: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆ ਅੱਖੀ ਵੇਖ ਲੈ।
3: ਇੱਕ ਹੋਰ ਪਤਵੰਤੇ ਸੱਜਣ ਹੈ, ਆਓ ਉਹਨਾਂ ਪਾਸੋਂ ਜਾਣਦੇ ਹਾਂ ਕਿ ਉਹ ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਆ। ਤੁਸੀਂ ਕੀ ਜਾਣਦੇ ਹੋ ਜੀ ਪਿੰਡ ਬਾਰੇ? ਆਪਣਾ ਨਾਮ ਦੱਸ ਦਿਓ ਤੇ ਸਾਡੇ ਸਰੋਤਿਆਂ ਨੂੰ ਆਪਣੇ ਪਿੰਡ ਬਾਰੇ ਚਾਨਣਾ ਪਾਓ।
4: ਮੇਰਾ ਨਾਮ ਜਗਦੀਸ਼ ਸਿੰਘ ਤਲਵੰਡੀ ਹੈ ਜੀ, ਮੈਂ ਇਸ ਪਿੰਡ ਦਾ ਰਹਿਣ ਵਾਲਾ। ਸੰਨ ਮੇਰਾ 48 ਦਾ ਜਨਮ ਜੇ ਉਦੋਂ ਬਾਅਦ ਦੀਆਂ ਗੱਲਾਂ ਕਰੀਏ, ਆਹ ਪੀੜੀਆਂ ਪੂੜੀਆਂ ਇਹ ਸਾਡੇ ਟਾਈਮ ਤੋਂ ਪਹਿਲਾਂ ਦੀਆਂ ਬਣ ਚੁੱਕੀਆਂ। 48 ਮਿਲੇ ਦੀਆਂ ਸੀਗੀਆਂ। ਕੱਚੀ ਸਵਾਤ ਹੁੰਦੀ ਇੱਥੇ ਸਾਡੇ, ਉਹਦੇ ਟਾਈਮ ਪੀਸ ਹੁੰਦਾ ਜਿਹਦੇ ਤੇ ਅਸੀਂ ਪਾਣੀ ਵੱਢਦੇ। ਇੱਕੋ ਪਿੰਡ, ਇੱਕੋ ਘੜੀ, ਇੱਕੋ ਸਾਰੇ ਪਾਣੀ ਇੱਕ ਦੂਜੇ ਦੀ ਆਵਾਜ਼ ਤੇ ਪਾਣੀ ਵੱਢਿਆ ਜਾਂਦਾ ਸੀ। ਵੀ ਇਹ ਨਹੀਂ ਵੀ ਜਿਵੇਂ ਹੁਣ ਘੜੀਆਂ, ਇਹ ਨਹੀਂ ਸੀ। ਇੱਥੋਂ ਆਵਾਜ਼ ਦਿੰਦੇ ਸੀ ਗਾਂ, ਅਗਲਾ ਆਵਾਜ਼ ਦਿੰਦੇ ਉਦੋਂ ਗਾਂ, ਜਾਂ ਕਿ ਉੱਥੇ ਜਾ ਕੇ ਪਾਣੀ ਵੱਢਿਆ ਜਾਂਦਾ ਸੀ। ਉਦੋਂ ਬਾਅਦ ਸਾਡੇ ਸਾਲੋ ਵੀ 65 ਦੀ ਲੜਾਈ, ਬਾਹਰ ਦੀ ਲੜਾਈ ਹੋਈ ਚੀਨ ਨਾਲ, ਉਦੋਂ ਵੀ ਅਸੀਂ ਜਿੱਤ ਪ੍ਰਾਪਤ ਕੀਤੀ ਸੀਗੀ ਪੰਜਾਬ ਵਾਲਿਆਂ ਨੇ। ਪੰਜਾਬ ਦੇ ਮੁੰਡੇ ਉੱਥੇ ਸੀਗੇ, ਉਹਨਾਂ ਨੇ ਮਤਲਬ ਦੇ ਰਫਲਾਂ ਨਾਲ ਕੁੜ ਕੁੜ ਕੇ ਚੀਨ ਵਾਲਿਆਂ ਨੂੰ ਭਜਾਇਆ ਸੀ। ਫਿਰ ਉਦੋਂ ਬਾਅਦ ਸਾਡੇ 72 ਦੀ ਲੜਾਈ ਹੋਈ, ਉਦੋਂ ਤਾਂ ਫੌਜ ਬਹੁਤ ਆ ਗਈ ਸੀਗੀ, ਇੰਨੀ ਫੌਜ ਸੀ ਮਤਲਬ ਹਰ ਕਿੱਲੇ ਕਿੱਲੇ ਦੇ ਤੰਬੂ ਸੀ ਹਰ ਥਾਂ ਤੇ। ਫਿਰ ਸਾਡਾ ਧਰਮ ਯੁੱਧ ਮੋਰਚਾ ਸ਼ੁਰੂ ਹੋਇਆ ਪੰਜਾਬ ਦਾ, ਜਾਂ ਦਿੱਲੀ ਨੂੰ ਰਵਾਨਾ ਹੁੰਦਾ ਸੀ ਰੋਜ਼ 50 ਬੰਦੇ ਲੈ ਕੇ, ਫਿਰ ਕਪੂਰੀ ਦਾ ਨਾਲ ਚੱਲ ਪਿਆ।
3: ਜਿਵੇਂ ਤੁਹਾਡੀ ਉਮਰ ਆ, ਤੁਸੀਂ ਕਿਹਾ ਵੀ 1948 ਦੇ ਵਿੱਚ ਤੁਹਾਡਾ ਜਨਮ ਹੋਇਆ, ਤਾਂ ਤੁਹਾਡੇ ਵਹਿੰਦਿਆਂ ਵਹਿੰਦਿਆਂ ਤੇ ਸੰਗੂ ਧੌਣ ਦੇ ਵਿੱਚ ਬੜੇ ਬਦਲਾਅ ਆ ਗਏ ਹੋਣਗੇ, ਤੇ ਉਹਨਾਂ ਬਦਲਾਅ ਬਾਰੇ ਕੀ ਕਹਿਣਾ ਚਾਹੋਗੇ?
4: ਬਦਲਾਅ ਬਾਰੇ ਤੇ ਇਹੀ ਕਹਿੰਦੇ ਜੀ, ਉਹ ਟਾਈਮ ਜਿਹੜਾ ਸੀ ਮੈਂ ਇੰਨਾ ਸੌਖਾ ਸੀਗਾ, ਹੁਣ ਬਦਲਾਅ ਤਾਂ ਉਹ ਚੀਜ਼ ਨੀ ਜਿਹੜੀ ਸਾਡੇ ਵੇਲੇ ਸੀ। ਕਿਉਂ ਚੰਗੀ ਘਰ ਦੀ ਰੋਟੀ, ਘਰ ਦੀ ਮਿੱਸੀ ਰੋਟੀ, ਘਰ ਦਾ ਦੁੱਧ, ਘਰ ਦਾ ਘਿਓ, ਘਰ ਦੇ ਕਹਿੰਦੇ ਪਸ਼ੂ ਡੰਗਰ ਰੱਖੇ ਹੋਣੇ ਆਪਦੇ, ਹੁਣ ਉਹ ਗੱਲਾਂ ਤਾਂ ਅੱਗੇ ਵਾਲੀਆਂ ਨੀ ਰਹੀਆਂ ਜੀ ਜਿਹੜੀਆਂ ਹੁਣ ਟਾਈਮ ਆ ਸਾਡੇ। ਅਸੀਂ ਇਹ ਵੀ ਸੋਚਦੇ ਹਾਂ ਵੀ ਜਿਹੜਾ ਪਿਛੜਾ ਪੱਖ ਗਿਆ ਏਦੋਂ ਉਹ ਚੰਗਾ ਲੱਗਦਾ ਸੀ ਵੀ ਸਾਡੇ ਵੇਲੇ ਤਾਂ ਚਲੋ ਕਮਜ਼ੋਰੀ ਸੀ ਜਾਂ ਪੈਸਾ ਨੀ ਬਣਦਾ ਸੀ ਜਾਂ ਕਿਵੇਂ ਵੀ ਸੀ, ਪਰ ਜਿਹੜਾ ਵਿਚਾਲੜਾ ਟਾਈਮ ਸੀ ਉਹ ਬਹੁਤ ਵਧੀਆ ਰਿਹਾ। ਪਰ ਹੁਣ ਆ ਕੇ ਉਹ ਹੈ ਨੀ, ਨਾ ਧੀ ਦੀ ਸ਼ਰਮ, ਨਾ ਪੁੱਤ ਦੀ ਸ਼ਰਮ, ਕੋਈ ਕਿਸੇ ਦੇ ਮਤਲਬ ਮਾਂ ਪਿਓ ਦੇ ਆਖੇ ਆਗਿਆਕਾਰੀ ਬੱਚਾ ਹੈ ਨੀ ਜਿਵੇਂ ਅੱਗੇ ਸੀਗੇ। ਬੁੜਾ 100 ਸਾਲ ਦਾ ਵੀ ਮੰਜੇ ਤੇ ਪਿਆ ਹੁੰਦਾ ਸੀ ਨਾ, ਉਹਨੇ ਖੰਗੂਰਾ ਮਾਰ ਕੇ ਆਵਾਜ਼ ਦੇ ਦੇਣੀ ਤੇ ਉਹਨੂੰ ਸਾਰਾ ਕੁਝ ਉੱਥੇ ਬੈਠੇ ਮਿਲਦਾ ਸੀ, ਹੁਣ ਉਹ ਗੱਲਾਂ ਹੈ ਨੀ
3: ਜੀ। ਤਾਂ ਪਿੰਡ ਦੇ ਵਿੱਚ ਹੋਰ ਬਹੁਤ ਸਾਰੇ ਬਦਲਾਅ ਤੁਸੀਂ ਦੇਖੇ, ਖੇਤੀਬਾੜੀ ਦੇ ਵਿੱਚ ਬਦਲਾਅ ਕੀ ਆ ਗਿਆ ਜੀ? ਕਿਉਂਕਿ ਪਹਿਲਾਂ ਰਸਤੇ ਕੱਚੇ ਸੀ, ਸਾਡੇ ਵਾਹੀ ਦੇ ਢੰਗ ਬੜੇ ਵੱਖਰੇ ਸੀ, ਹੁਣ ਕੀ ਸਮਝਦੇ ਹੋ ਵੀ ਤੁਹਾਡੇ ਵਹਿੰਦਿਆਂ ਵਹਿੰਦਿਆਂ, ਕਿਉਂਕਿ ਤੁਸੀਂ ਉਸ ਦੌਰ ਦੇ ਵਿੱਚ ਸੀਗੇ, ਆਪਦੇ ਦਾਦੇ ਪੜਦਾਦਿਆਂ ਨੂੰ ਹੱਥੀ ਖੇਤੀ ਕਰਦੇ ਦੇਖਿਆ ਹੋਣਾ, ਤਾਂ ਹੁਣ ਕਿਵੇਂ ਲੱਗਦਾ ਜੀ ਖੇਤੀਬਾੜੀ ਪੱਖੋਂ?
4: ਵੇਖੋ ਜੀ, ਜੇ ਤਾਂ ਉਸ ਟਾਈਮ ਨੂੰ ਵੇਖੀਏ ਵੀ ਮਿਹਨਤ ਸਾਡੀ ਬਹੁਤ ਜ਼ਿਆਦਾ ਸੀਗੀ, ਇਹ ਨਹੀਂ ਸੀਗੀ ਮਾੜੀ ਮੋਟੀ ਮਿਹਨਤ ਸੀ, ਫੁੱਲ ਮਿਹਨਤ ਕਰਦੇ ਸੀਗੇ ਔਰ ਪਾਣੀ ਲਾਉਂਦੇ। ਹੁਣ ਉਹ ਹਿਸਾਬ ਵੇਖੀਏ ਤੇ ਅੱਜ ਤਾਂ ਕੋਈ ਨੀ, 9 ਵਜੇ ਤੋਂ ਪਹਿਲਾਂ ਤਾਂ ਉੱਠ ਕੇ ਜਵਾਕ ਆਪਣੇ ਖੇਤ ਵੀ ਨੀ ਜਾਂਦਾ। ਉਨੀ ਦਿਨ 9 ਵਜੇ ਨੂੰ ਕਿੱਲਾ ਕਿੱਲਾ ਪਹਿਲੀ ਵਾਹ ਦੇ ਦੀ ਸੀਗੀ, ਸੁਹਾਗਾ ਮਾਰ ਦੇਣਾ ਜਾਂ ਕਿੱਲਾ ਬੀਜ ਹੀ ਦੇਣਾ, ਜਾਣੀ ਕਿ ਆਹ ਟਾਈਮ ਦਾ ਫਰਕ ਹੈ। ਉਦੋਂ ਤਾਂ ਔਖੇ ਹੁੰਦੇ ਸੀਗੇ ਵੀ ਪਾਣੀ ਤਾਣੀ ਦਾ ਬਹੁਤ, ਜਾਣੀ ਕਿ 2-2, 3-3 ਘਰ ਇਕੱਠੇ ਹੋ ਕੇ ਪਾਣੀ ਲਾਉਂਦੇ ਸੀਗੇ, ਫਿਰ ਇਕੱਠੇ ਹੋ ਕੇ ਕਣਕਾਂ ਵੱਢਦੇ, ਇਕੱਠੇ ਹੋ ਕੇ ਮਤਲਬ ਤੂੜੀਆਂ ਢੁੰਦੇ ਸੀ, ਵੀ ਜੋ ਵੀ ਕੰਮ ਸੀ ਨਾ ਭਰਪੇ ਨਾਲ ਕੀਤਾ ਜਾਂਦਾ। ਜੇ ਕਿਸੇ ਪਿੰਡ ਚ ਗਰੀਬ ਬੰਦੇ ਦੇ ਕੋਈ ਇਹ ਜਾ ਵਾਕਾ ਹੋ ਜਾਣਾ, ਕੋਈ ਕਹਿਰ ਦੀ ਮੌਤ ਹੋ ਜਾਣੀ, ਉਹਦੇ ਦਾਣੇ ਵੀ ਕੱਢਣ ਤਾਂ ਪਿੰਡ ਨੇ ਜਾਣੇ, ਦਾਣਾ ਹੀ ਇੱਕ ਇੱਕ ਉਹਦੇ ਸਾਂਭ ਕੇ ਘਰੇ ਰੱਖਦੇ ਸੀਗੇ।

0: ਹੁਣ ਉਹ ਗੱਲਾਂ ਹੈ ਨਹੀਂ ਜੀ।
1: ਪਿੰਡ ਦੇ ਵਿੱਚ ਤਬਾਕ, ਪਿਆਰ, ਮੁਹੱਬਤ, ਭਾਈਚਾਰਕ ਸਾਂਝ ਕੀ ਸਮਝਦੇ ਹੋ, ਕਿਵੇਂ ਦੀ ਆ ਹੁਣ?
0: ਦੇਖੋ ਉਹ ਤਾਂ ਹਜੇ ਉਵੇਂ ਚੱਲੀ ਜਾਂਦੀ ਸਾਡੇ ਪਿੰਡਾਂ ਚ ਤਾਂ, ਜੇ ਪਿਆਰ ਮੁਹੱਬਤ ਵਿਖੇ ਨਾ ਵੀ ਜੇ ਇੱਥੇ ਹੁਣ ਬੁੜੇ 2 ਮਿੰਟ ਲੜ ਵੀ ਪਏ 4 ਮਿੰਟਾਂ ਵਾ ਫਿਰ ਇੱਕੋ ਜਿਹਾ, ਜਾਣੀ ਕਿ ਪਿੰਡ ਚ ਕੋਈ ਉਹ ਜੇ ਨਿਗਾਰ ਵਾਲੀ ਗੱਲ ਨਹੀਂ ਆਈ ਵੀ ਜਿਸ ਤਰ੍ਹਾਂ ਆਉਣ ਦਾ ਚਾਂਸ ਦੱਸਦੇ ਕਈ ਪਿੰਡਾਂ ਚ ਹੈਗਾ, ਨਹੀਂ ਸਾਡੇ ਤਾਂ ਸਾਰਾ ਭਰਾਪਾ।
1: ਬਿਲਕੁਲ, ਸਾਡੇ ਪਿੰਡਾਂ ਦੀ ਸ਼ਾਨ ਮਾਣ ਇਹੀ ਹੈ ਕਿ ਇੱਕ ਦੂਜੇ ਦਾ ਸਤਿਕਾਰ, ਪਿਆਰ, ਮੁਹੱਬਤ ਤੇ ਭਾਈਚਾਰਕ ਸਾਂਝ ਇੰਨੀ ਹੁੰਦੀ ਹੈ ਕਿ ਹਰ ਇੱਕ ਦੂਜੇ ਦਾ ਕਾਰਜ ਵੀ ਅਸੀਂ ਪਿੰਡਾਂ ਦੇ ਵਿੱਚ ਆਪਣਾ ਸਮਝਦੇ ਹਾਂ।
2: ਭੂਗੋਲਿਕ ਸਥਿਤੀ ਬਾਈ ਕਿੱਥੇ ਜੇ ਪਿੰਡ ਵੱਸਦਾ
1: ਤੇ ਆਓ ਪਿੰਡ ਦੇ ਸਰਪੰਚ ਸਾਹਿਬ ਤੋਂ ਅਸੀਂ ਜਾਣਦੇ ਹਾਂ ਉਹਨਾਂ ਦਾ ਆਪਣੇ ਪਿੰਡ ਬਾਰੇ ਕੀ ਕਹਿਣਾ। ਭੂਗੋਲਿਕ ਸਥਿਤੀ ਵੀ ਅਸੀਂ ਸਰਪੰਚ ਸਾਹਿਬ ਤੋਂ ਜਾਣਾਂਗੇ ਵੀ ਇਹ ਪਿੰਡ ਕਿੱਥੇ ਵੱਸਦਾ, ਜੇ ਦੂਰ ਨੇੜਿਓ ਕਿਸੇ ਨੇ ਸੰਘੂ ਧੌਣ ਪਿੰਡ ਆਉਣਾ ਹੋਵੇ ਤਾਂ ਕਿਵੇਂ ਆਇਆ ਜਾ ਸਕਦਾ। ਸਰਪੰਚ ਸਾਹਿਬ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਮੇਰਾ ਪਿੰਡ ਦੇ ਵਿੱਚ। ਆਪਣਾ ਨਾਮ ਸਾਡੇ ਸਰੋਤਿਆਂ ਨੂੰ ਦੱਸ ਕੇ ਆਪਣੇ ਪਿੰਡ ਬਾਰੇ ਜ਼ਰੂਰ ਦੱਸੋ ਜੀ।
3: ਜੀ ਆਇਆਂ ਨੂੰ ਜੀ, ਤੇ ਸਾਡਾ ਪਿੰਡ ਜਿਹੜਾ ਸੰਘੂ ਧੌਣ ਇਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਹੈ ਜੀ, ਤੇ ਮੁਕਤਸਰ ਸਾਹਿਬ ਦੇ ਬਿਲਕੁਲ ਨਾਲ ਆ ਇਹ। ਇੱਥੇ ਜਿਹੜੀ ਹੈਗੀ ਆ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਧਰਤੀ ਆ ਇੱਥੇ। ਪਹਿਲਾਂ ਇਹਨੂੰ ਖਦਰਾਣੇ ਦੀ ਢਾਬ ਕਿਹਾ ਜਾਂਦਾ ਸੀਗਾ, ਇੱਥੇ ਅਖੀਰਲੀ ਜੰਗ ਗੁਰੂ ਗੋਬਿੰਦ ਸਿੰਘ ਦੀ ਹੋਈ ਹੈ, ਇਹ ਨਾਲ ਹੀ ਆ ਸਾਡਾ ਪਿੰਡ ਜੀ।
1: ਜੇਕਰ ਸੰਘੂ ਧੌਣ ਪਿੰਡ ਆਉਣਾ ਹੋਵੇ ਜੀ ਕਿਹੜੀ ਰੋਡ ਤੇ ਵੱਡਾ ਸ਼ਹਿਰ ਜਿਵੇਂ ਤੁਸੀਂ ਦੱਸਿਆ ਮੁਕਤਸਰ ਹੈ, ਮੁਕਤਸਰ ਜ਼ਿਲ੍ਹੇ ਦਾ ਪਿੰਡ ਹੈ, ਇੱਥੋਂ ਬਠਿੰਡਾ ਕਿੰਨੀ ਦੂਰ ਆ ਤੇ ਨਾਲ ਆਸੇ ਪਾਸੇ ਕਿਹੜੇ ਕਿਹੜੇ ਪਿੰਡ ਆ ਜਿਹੜੇ ਲੱਗਦੇ ਇਹਨੂੰ?
3: ਇੱਥੇ ਜਿਹੜਾ ਹੈਗਾ ਬਠਿੰਡਾ ਰੋਡ ਤੋਂ ਪਿੰਡ ਪਹਿਲਾ ਅੱਡਾ ਹੀ ਆਉਂਦਾ ਜੀ ਇਹ, ਤੇ ਬਠਿੰਡਾ ਇੱਥੋਂ ਤਕਰੀਬਨ 45-50 ਕਿਲੋਮੀਟਰ ਦੇ ਨੇੜੇ ਹੈਗਾ ਜੀ, ਤੇ ਸਾਡੇ ਪਿੰਡ ਦੇ ਨਾਲ ਥਾਂਦੇ ਵਾਲਾ ਪਿੰਡ ਲੱਗਦਾ ਜੀ, ਤੇ ਉਹਦੇ ਕਾਰਨ ਪਿੰਡ ਨਾਲ ਲੱਗਦਾ, ਬਰਕੰਦੀ ਨਾਲ ਲੱਗਦਾ ਹੈਗਾ ਜੀ।
1: ਤਾਂ ਇਸ ਵੇਲੇ ਪਿੰਡ ਦੇ ਵਿੱਚ ਜੇ ਦੇਖੀਏ ਜੀ, ਜਿਵੇਂ 5 ਤੋਂ 6 ਪੱਤੀਆਂ ਬਜ਼ੁਰਗਾਂ ਨੇ ਗਿਣਾਈਆਂ ਇਹਦੇ ਲੋਕ ਰਹਿੰਦੇ ਆ, ਕਿੰਨੀ ਕੁ ਪਿੰਡ ਦੀ ਵੋਟ ਹੈ ਜੀ ਤੇ ਰਾਜਨੀਤਿਕ ਸਥਿਤੀ ਕੀ ਹੈ ਪਿੰਡ ਦੀ ਜੀ?
3: 2400 ਵੋਟ ਹੈ ਜੀ ਇੱਥੇ ਕੁੱਲ, ਤੇ ਜਿਹਦੇ ਵਿੱਚੋਂ ਮੁੰਡੇ ਕੁਛ ਬਾਹਰ ਗਏ ਆ, 1800 ਵੋਟ ਪੋਲ ਹੁੰਦੀ ਹੈ। ਪਿੰਡ ਦੀ ਜਿਹੜੇ ਹੈਗੇ ਆ ਸਥਿਤੀ ਬਹੁਤ ਵਧੀਆ ਹੈਗੀ ਹੈ ਜੀ, ਤੇ ਰਾਜਨੀਤਿਕ ਵੀ ਤੇ ਜਿਹੜਾ ਹੈਗਾ ਪਿੰਡ ਦੇ ਵਧੀਆ ਕੰਮ ਕਾਰ ਹੋ ਰਹੇ ਆ।
1: ਕੁਛ ਪਿੰਡ ਦੀਆਂ ਰਾਜਨੀਤਿਕ ਹਸਤੀਆਂ ਜਿਨ੍ਹਾਂ ਨੇ ਕਹਿ ਲਈਏ ਵੀ ਇਲੈਕਸ਼ਨਾਂ ਤੋਂ ਬਾਅਦ ਕਾਫੀ ਨਾਮ ਨਾ ਖੱਟਿਆ ਹੋਵੇ, ਕੁਛ ਉੱਚ ਅਹੁਦਿਆਂ ਦੇ ਬਿਰਾਜਮਾਨ ਸ਼ਖਸੀਅਤ ਆ ਪਿੰਡ ਦੀਆਂ, ਤੁਸੀਂ ਉਹਨਾਂ ਬਾਰੇ ਵੀ ਜ਼ਰੂਰ ਦੱਸੋ ਜੀ।
3: ਇੱਥੇ ਸਾਡੇ ਪਿੰਡ ਦੇ ਇੱਕ ਬਾਬੂ ਸਿੰਘ ਐਕਸ਼ਨ ਰਹੇ ਆ, ਇੱਕ ਵਲੈਤ ਸਿੰਘ ਜੋ ਹੈਗਾ ਪ੍ਰੋਫੈਸਰ, ਹੋਰ ਵੀ ਜਿਹੜੇ ਹੈਗੇ ਆ ਕਈ ਇੱਥੋਂ ਦੇ ਮੁੰਡੇ ਜਿਹੜੇ ਹੈਗੇ ਆ ਸਾਡੇ ਮੁਲਾਜ਼ਮ ਲੱਗੇ ਆ ਬਹੁਤ ਜ਼ਿਆਦਾ।
1: ਤਾਂ ਇੱਕ ਪਿੰਡ ਦੇ ਵਿੱਚ ਜਿਵੇਂ ਪਿੰਡ ਦੀ ਸ਼ਾਨ ਵੀ ਸਮਝਿਆ ਜਾਂਦਾ, ਖੈਰ ਉਹ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ ਆ, ਪੁਲਿਸ ਲਾਈਨ ਹੈ ਜਿਹੜੀ ਮੁਕਤਸਰ ਦੀ ਉਹ ਬਠਿੰਡਾ ਮੁਕਤਸਰ ਮੇਨ ਰੋਡ ਦੇ ਉੱਪਰ ਸਥਿਤ ਹੈ ਤੇ ਜਮਾਂ ਤੁਹਾਡੇ ਪਿੰਡ ਦੇ ਵਿੱਚ ਹੈ ਜੀ, ਤਾਂ ਇਹਦਾ ਇਤਿਹਾਸ ਕੀ ਹੈ ਜੀ, ਇਹ ਪੁਲਿਸ ਲਾਈਨ ਇੱਥੇ ਤੁਹਾਡੀ ਪੰਚਾਇਤੀ ਜ਼ਮੀਨ ਦੇ ਵਿੱਚ ਕਿਵੇਂ ਆਈ ਜੀ?
3: ਇਹ ਜਿਹੜੀ ਜ਼ਮੀਨ ਆ ਸਾਡੇ ਪਿੰਡ ਦੀ ਜ਼ਮੀਨ ਆ ਇਹ, ਤੇ ਪੁਲਿਸ ਲਾਈਨ ਇੱਥੇ ਬਣਾਈ ਗਈ ਹੈ ਜੀ। ਹਾਂਜੀ, ਜਿੱਥੋਂ ਪੁਲਿਸ ਲਾਈਨ ਬਣੀ ਆ ਜੀ, ਇਸ ਜ਼ਮੀਨ ਦੀ ਸਾਨੂੰ ਆਮਦਨ ਆਉਂਦੀ ਸੀਗੀ, ਹੁਣ ਸਾਨੂੰ ਜ਼ਮੀਨ ਦੀ ਆਮਦਨ ਕੋਈ ਨੀ ਜੀ। ਜੋ 22 ਕਿੱਲੇ ਜ਼ਮੀਨ ਆ ਇਹ ਪੁਲਿਸ ਲਾਈਨ ਨੂੰ ਦਿੱਤੀ ਗਈ ਹੈ, ਇਹੀ ਜ਼ਮੀਨ ਸੀ ਸਾਡੇ ਕੋਲੇ, ਬਸ 5-7 ਕਿੱਲੇ ਹੋਰ ਸਾਰੇ ਬਚੇ ਆ, ਬਾਕੀ ਜ਼ਮੀਨ ਸਾਰੀ ਜਿਹੜੀ ਪੁਲਿਸ ਲਾਈਨ ਨੂੰ ਦੇਤੀ। ਕੋਈ ਪਿੰਡ ਨੂੰ ਪਿੰਡ ਦੀ ਆਮਦਨ ਨਹੀਂ ਜੀ ਕਿਸੇ ਤਰ੍ਹਾਂ ਦੀ, ਜੋ ਪਿੰਡ ਦਾ ਵਿਕਾਸ ਇਸੇ ਕਰਕੇ ਬਹੁਤ ਰੁਕਿਆ ਵੀ ਆ। ਸੋ ਜ਼ਮੀਨੀ ਆਮਦਨ ਨਾਲ ਜਿਹੜਾ ਹੈਗਾ ਉਹ ਠੇਕੇ ਤੇ ਜ਼ਮੀਨ ਦੇ ਕੇ ਉਹਦੀ ਆਮਦਨ ਨਾਲ ਹੀ ਪਿੰਡ ਦਾ ਵਿਕਾਸ ਕੀਤਾ ਜਾ ਸਕਦਾ ਸੀਗਾ।
1: ਤਾਂ ਜਿਹੜਾ ਇੱਕ ਕਹਿੰਦੇ ਸੀਗੇ ਵੀ ਪਿੰਡ ਦੇ ਵਿੱਚ ਕੁਛ ਕੁ ਨੌਜਵਾਨ ਜਿਹੜੇ ਉਹ ਪੁਲਿਸ ਚ ਭਰਤੀ ਕੀਤੇ ਗਏ ਸੀਗੇ ਜੀ, ਉਹਦੇ ਬਾਰੇ ਕੀ ਗੱਲਬਾਤ ਆ ਜੀ, ਉਹ ਵੀ ਜ਼ਰੂਰ ਦੱਸਿਓ।
3: ਉਹ ਤਾਂ 10 ਮੁੰਡੇ ਖੇਰਾ ਇੱਕ ਵਾਰੀ ਭਰਤੀ ਕੀਤੇ ਗਏ, ਉਸ ਤੋਂ ਬਾਅਦ ਕੋਈ ਵੀ ਨਹੀਂ ਕੀਤਾ ਗਿਆ ਜੀ, ਬਾਕੀ ਤਾਂ ਸਾਰੇ ਕਾਬਲੀਅਤ ਦੇ ਵਿਸਰ ਤੇ ਹੋਏ ਆ।
4: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਏ ਅੱਖੀ ਵੇਖ ਲੈ।
1: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਘੁੱਗਵਾਸ ਦੇ ਪਿੰਡ ਸੰਘੂ ਧੌਣ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮੇਰਾ ਪਿੰਡ। ਆਓ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਤੇ ਜਾਣਦੇ ਆ ਇਸ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਤੋਂ ਪਿੰਡ ਦੀਆਂ ਹੋਰਨਾਂ ਜਾਣਕਾਰੀਆਂ ਬਾਰੇ। ਬਹੁਤ ਸਾਰੇ ਪਿੰਡਾਂ ਨੂੰ ਆਪਣੇ ਪਿੰਡ ਵਿੱਚ ਰਹਿੰਦੀਆਂ ਉਹਨਾਂ ਮਹਾਨ ਸ਼ਖਸੀਅਤਾਂ ਤੇ ਅਕਸਰ ਹੀ ਮਾਣ ਹੁੰਦਾ ਜਿਨ੍ਹਾਂ ਨੇ ਉਹਨਾਂ ਦੇ ਪਿੰਡ, ਇਲਾਕੇ, ਭਾਈਚਾਰੇ ਦਾ ਨਾਂ ਰੋਸ਼ਨ ਕੀਤਾ ਹੋਵੇ। ਤਾਂ ਆਪਣੇ ਸੰਘੂ ਧੌਣ ਦੀਆਂ ਕਿਹੜੀਆਂ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਹਮੇਸ਼ਾ ਹੀ ਤੁਸੀਂ ਯਾਦ ਕਰਦੇ ਹੋ ਤੇ ਜਿਹੜੀਆਂ ਸ਼ਖਸੀਅਤਾਂ ਪਿੰਡ ਦੇ ਵਾਸਤੇ ਮਾਣ?
0: ਸਭ ਤੋਂ ਪਹਿਲਾਂ ਜੀ ਆਪਣੇ ਸਰਦਾਰ ਇੰਦਰ ਸਿੰਘ ਹੁੰਦੇ ਸੀ, ਉਹਨਾਂ ਦੇ ਪਿਤਾ ਦਾ ਨਾਂ ਸੀ ਮਾਤਰ ਸਿੰਘ, ਉਹ ਪਹਿਲੇ ਪ੍ਰਧਾਨ ਹੋਏ ਆ ਅਕਾਲੀ ਦਲ ਦੇ, ਜਿਹੜੇ 1919 ਦੀ ਕਮੇਟੀ ਬਣੀ ਆ ਟੁੱਟੀ ਗੰਢੀ ਸਾਹਿਬ ਦੇ। ਪਹਿਲਾਂ ਉਹ ਉਂਝ ਸੀਗੇ, ਫਿਰ ਮਤਲਬ ਭਰਾਪੇ, ਫਿਰ ਬਾਅਦ ਕਮੇਟੀ 1919 ਚ ਬਣ ਗਈ। ਉਹਦੇ ਵੀ ਪਹਿਲੇ ਪ੍ਰਧਾਨ ਉਹੀ ਰਹੇ, ਮਰਨ ਤੱਕ ਉਹਨਾਂ ਦੀ ਮਤਲਬ ਕਾਰਜਕਾਰੀ ਰਹੀ ਹੈ। ਉਸ ਤੋਂ ਬਾਅਦ ਉਹ ਗੁਜ਼ਰ ਗਏ ਸੀਗੇ, ਫਿਰ ਉਦੋਂ ਬਾਅਦ ਕਮੇਟੀ ਚ ਦੂਜੇ ਬੰਦੇ ਆਏ ਆ। ਇਵੇਂ ਹੀ ਸਾਡੇ ਪਿੰਡ ਚ 2 ਸੀਗੇ, ਇੱਕ ਬਾਊ ਸਿੰਘ ਐਕਸ਼ਨ ਬਿਜਲੀ ਬੋਰਡ, ਦੂਜਾ PhD ਕੀਤੀ ਸੀਗੀ ਉਹਦੀ ਖੇਤੀਬਾੜੀ ਦੀ, ਮੁੰਡਾ ਵਲੈਤ ਸਿੰਘ, ਉਹ ਅੱਜ ਕੱਲ ਇੱਥੇ ਰਹਿੰਦਾ ਹੈ ਬਠਿੰਡਾ। ਸਾਡੇ ਮਤਲਬ 3 ਘੰਟੇ ਤੋਂ ਬਾਅਦ ਹੋਏ, ਉਦੋਂ ਬਾਅਦ ਪੁਲਿਸ ਪਾਠਸ਼ਾਲਾ ਤਾਂ ਬਹੁਤ ਲੱਗਿਆ, ਲੋਕ ਫੌਜ ਚ ਬਹੁਤ ਗਏ ਆ ਜਾਂ ਕਿ ਏਡੇ ਵੱਡੇ ਅਹੁਦਿਆਂ ਤੇ।
1: ਤਾਂ ਪਿੰਡ ਦੇ ਵਿੱਚ ਜਿਵੇਂ ਇਹ ਸੱਥ ਵਾਲਾ ਮਾਹੌਲ ਹੈ ਜੀ, ਸੱਥ ਦੇ ਵਿੱਚ ਮੈਂ ਦੇਖਿਆ ਵੀ ਬੜੀ ਭਾਰੀ ਰੌਣਕ ਲੱਗਦੀ ਹੈ। ਤੁਸੀਂ ਇਸ ਵੇਲੇ ਵੀ 15-20 ਬਜ਼ੁਰਗ ਤੇ ਨੌਜਵਾਨ ਵੀ ਹੈ, ਮਤਲਬ ਹਰੇਕ ਮੇਲ ਦਾ ਏਜ ਵਰਗ ਦਾ ਇੱਥੇ

0: ਬੰਦਾ
1: ਬਿਲਕੁਲ
0: ਆਉਂਦਾ ਬੈਠਦੇ ਆ,
1: ਹਾਂਜੀ
0: ਤਾਂ ਇਹ ਕਿਵੇਂ ਲੱਗਦਾ ਜੀ ਇੱਕ
1: ਉਸ
0: ਪਰੰਪਰਾ? ਆ ਵੀ ਮੈਂ ਪਹਿਲੀ ਵਾਰੀ ਦੇਖੀ ਹੈ, ਵੈਸੇ ਬਹੁਤ ਸਾਰੀਆਂ ਸੱਥਾਂ ਦੇ ਵਿੱਚ ਅਸੀਂ ਜਾ ਕੇ ਪ੍ਰੋਗਰਾਮ ਰਿਕਾਰਡ ਕਰਦੇ ਹਾਂ, ਇੱਥੇ ਤੁਸੀਂ ਸਾਰੇ ਜਾਣੇ ਇੱਕ ਇੱਕ ਪੀੜ੍ਹੀ ਤੇ ਬੈਠੇ ਹੋ, ਇਹ ਮੰਜਿਆਂ ਤਰ੍ਹਾਂ ਬਣੀਆਂ ਹੋਈਆਂ ਛੋਟੀਆਂ ਪੀੜ੍ਹੀਆਂ, ਪਾਵੇ ਵਾਲੀਆਂ ਪੁਰਾਣੀਆਂ, ਤਾਂ ਇਹ ਕਿਵੇਂ ਸ਼ੁਰੂ ਕੀਤਾ ਜੀ ਇਹ ਸੱਥ ਬਾਰੇ ਦੱਸੋ।
1: ਸਾਡੇ ਉਦੋਂ ਮਿਸਤਰੀ ਹੁੰਦੇ ਦੂਜੇ ਲੱਕੜ ਵਾਲੇ, ਉਦੋਂ ਮਰਨੇ ਦਾ ਇੱਕ ਮੰਜਾ ਹਰ ਇੱਕ ਘਰੋਂ ਆਉਂਦਾ ਹੁੰਦਾ ਸੀ, ਮੰਜੇ ਦੇ ਉੱਤੇ ਢੇਰ ਲੱਗੇ, ਫਿਰ ਉਹ ਬੁੜੇ ਰਲ ਕੇ ਤੇ ਉਹ ਛੋਟੀਆਂ ਪੀੜੀਆਂ ਬਣਾਉਂਦੇ। ਇਹ ਦੋ ਪਿੰਡ ਹੀ ਆ ਇਸ ਮੁਕਤਸਰ ਜ਼ਿਲ੍ਹੇ ਚ, ਇੱਕ ਡੋਕ ਤੇ ਇੱਕ ਸੰਗੂਤੌਣ, ਜਿੱਥੇ ਪੀੜੀਆਂ ਤੁਹਾਨੂੰ ਮਿਲਣਗੀਆਂ, ਨਹੀਂ ਆਪ ਪੀੜੀ ਨੀ ਕਿਤੋਂ ਮਿਲੂਗੀ ਤੁਹਾਨੂੰ।
0: ਕਿੰਨੀਆਂ ਪੀੜੀਆਂ ਇਸ ਵੇਲੇ ਤੇ ਕਿਵੇਂ ਰੌਣਕ ਲੱਗਦੀ ਹੈ ਜੀ ਇੱਥੇ?
1: 30 ਪੀੜੀਆਂ ਹੈਗੀਆਂ ਸਾਡੇ ਕੋਲ,
0: ਹਾਂਜੀ
1: ਹਾਂ, 30 ਐਡਵਾਂਸ ਹੀ ਰੱਖਦੇ ਆ, ਹੁਣ ਕੁਰਸੀਆਂ ਆ ਗਈਆਂ, ਕੁਰਸੀਆਂ ਲਿਆ ਕੇ ਰੱਖ ਲਈਆਂ।
0: ਇੱਥੇ ਸੱਤ ਦੇ ਵਿੱਚ ਪੱਖੇ ਵੀ ਲੱਗੇ ਆ, ਖੁੱਲੀ ਜਗ੍ਹਾ ਬੈਠਣ ਨੂੰ, ਨੌਜਵਾਨ ਵੀ ਆਉਂਦੇ ਆ ਅਕਸਰ ਹੀ ਪਿੰਡਾਂ ਦੇ ਵਿੱਚ ਨਾ, ਮਤਲਬ ਜਦੋਂ 4, 10, 15 ਬੁੜੇ ਆ ਜਿਹੜੇ ਉਹ ਕਿਸੇ ਸੱਤ ਦੇ ਵਿੱਚ ਰਲ ਕੇ ਬੈਠ ਜਾਣ ਤਾਂ ਉਹਨਾਂ ਨੂੰ ਲੋਕ CCTV ਕੈਮਰੇ ਕਹਿਣ ਲੱਗ ਜਾਂਦੇ ਆ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ?
1: ਸਾਡਾ ਤਾਂ ਇਹ ਵਿਚਾਰ ਆ ਜੀ, ਹੁੰਦੇ ਤਾਂ ਗੱਲ ਵਾਲੀ ਆ, ਹਰ ਇੱਕ ਬੰਦੇ ਦੀ ਮਤਲਬ ਪਰਖ ਕਰਦੇ ਆ, ਲੰਘਦੇ ਦੀ, ਟੱਪਦੇ ਦੀ, ਮਤਲਬ ਜਿਵੇਂ ਹੁਣ ਮਾੜਾ ਕੋਈ ਬਾਹਰੋਂ ਆਇਆ, ਪਹਿਲਾਂ ਕੋਲ ਦੀ ਟੱਪ ਗਿਆ, ਫਿਰ ਕੋਲ ਦੀ ਟੱਪ ਗਿਆ, ਤੀਜੀ ਵਾਰੀ ਆ ਕੇ, ਬਾਈ ਯਾਰ ਮੈਂ ਫਲਾਣੇ ਦੇ ਘਰੇ ਜਾਣਾ, ਉਹਦੇ ਵਿੱਚੋਂ ਕੋਈ ਨਾ ਕੋਈ ਬੁੜਾ ਇਹ ਜੀ ਗੱਲ ਦੱਸਦਾ ਵੀ ਜਿਹੜਾ ਘੰਟਾ ਸਾਡਾ ਹਾਸਾ ਹੀ ਨੀ ਰੁਕਦਾ, ਹੁਣ ਵੀ ਤੁਸੀਂ ਆਏ ਹੋ, ਪਹਿਲਾਂ ਆ ਜਾਂਦੇ, ਕਿਸੇ ਦਾ ਮਤਲਬ ਨਾ।
0: ਹਾਂ ਬਿਲਕੁਲ, ਮਤਲਬ ਜਿੱਥੇ ਰਾਹਗੀਰਾਂ ਨੂੰ ਰਾਹ ਦਰਸੇਰੇ ਹੁੰਦੇ ਆ, ਉੱਥੇ ਇਹ ਵੀ ਹੁੰਦਾ ਵੀ ਇਹ ਪਿੰਡ ਪੂਰੇ ਦੇ ਤਾਲੇ ਵੀ ਹੁੰਦੇ ਆ, ਤੇ ਇਹ ਕਿਵੇਂ ਲੱਗਦਾ ਤੁਹਾਨੂੰ ਵੀ ਤੁਸੀਂ ਇੱਥੇ ਤੁਹਾਨੂੰ ਰਾਹਗੀਰ ਕੋਈ ਅਣਪਛਾਤਾ ਬੰਦਾ ਪਿੰਡ ਦੇ ਵਿੱਚ ਵੜਦਾ ਹੈ, ਸੱਤ ਕੋਲੋਂ ਦੀ ਲੰਘਦਾ ਤਾਂ ਉਹਦੀ ਵੀ ਭਿਣਕ ਪੈ ਜਾਂਦੀ ਹੈ?
1: ਪਤਾ ਲੱਗ ਜਾਂਦਾ ਜੀ ਬੰਦਾ ਰਲਦਾ ਹੀ ਨੀ, ਜਿਹੜਾ ਉਪਰਾ ਹੁੰਦਾ ਆਪਦਾ ਬੰਦੇ ਦੀ ਚਾਹ ਤਾਂ ਸਭ ਕੁਝ ਦਿੰਦਾ ਵੀ ਇਹ ਸਾਡੇ ਪਿੰਡ ਦਾ ਰਹਿਣ ਵਾਲਾ ਜਾਂ ਕਿਸੇ ਦੇ ਆਉਣ ਵਾਲਾ ਜਾਂ ਆਇਆ, ਤੇ ਜਿਹੜਾ ਉਪਰਾ ਉਹਦੀ ਵੇਖਣੀ ਭਾਲਣੀ ਤੋਰਨ ਦੇ ਸਭ ਬੰਦੇ ਪਛਾਣ ਲੈਂਦੇ ਆ, ਇੰਨੇ ਬੰਦਿਆਂ ਚੋਂ 50 ਚੋਂ ਇੱਕ ਬੰਦੇ ਦੀ ਨਿਗਾਹ ਤਾਂ ਪੈ ਹੀ ਜਾਣੀ।
0: ਤੇ ਇੱਥੇ ਜਿਹੜੇ ਪੁਰਾਣੀਆਂ ਗੱਲਾਂ ਜਦੋਂ ਤੁਰਦੀਆਂ ਫਿਰ ਪੂਰਾ ਅਸਰ ਠੱਠਾ ਹੁੰਦਾ ਜੀ?
1: ਵਾਹ ਪੂਰਾ ਜੀ ਪੂਰਾ, ਸਾਡੇ ਬੁੜੇ ਬੈਠੇ ਆ ਸਾਥੋਂ ਵੱਡੇ, ਇਹ ਉਹ ਜਿਹੀਆਂ ਗੱਲਾਂ ਕਰਦੇ ਜਿਹੜੀਆਂ ਅਸੀਂ ਸੁਣੀਆਂ ਨੀ ਹੁੰਦੀਆਂ, ਬਾਅਦ ਚ ਪਤਾ ਲੱਗਦਾ ਵੀ ਹਾਂ ਤਾਏ ਹੋਰਾਂ ਨਾਲ ਬੀਤੀਆਂ ਇਹ ਗੱਲਾਂ, ਹੁਣ ਉਹ ਗੱਲਾਂ ਹੈ ਨੀ ਗੀਆਂ।
0: ਬਿਲਕੁਲ, ਇਹ ਜਿਹੜੀਆਂ ਪਿੰਡਾਂ ਦੀਆਂ ਸੱਥਾਂ ਹੁੰਦੀਆਂ ਨੇ, ਇਹ ਵਾਕਈ ਇਤਿਹਾਸ ਨੂੰ ਸਿਰਜਣ ਵਾਲੀਆਂ ਚੀਜ਼ਾਂ, ਬੜੀਆਂ ਪੁਰਾਣੀਆਂ ਗੱਲਾਂ ਸਾਨੂੰ ਸਾਡੇ ਵਡੇਰੇ ਬਜ਼ੁਰਗਾਂ ਤੋਂ ਬਹਿ ਕੇ ਸੁਣਨ ਨੂੰ ਮਿਲਦੀਆਂ, ਜਿਹੜੀਆਂ ਆਮ ਕਿਤਾਬਾਂ ਦੇ ਵਿੱਚ ਨਹੀਂ ਹੁੰਦੀਆਂ। ਕਹਿੰਦੇ ਨੇ ਵੀ ਜਿਹੜਾ ਗਿਆਨ ਸਾਨੂੰ ਸਾਡੇ ਵਡੇਰਿਆਂ ਤੋਂ ਮਿਲਦਾ ਉਹ ਕਿਤਾਬਾਂ ਚ ਨਹੀਂ ਹੁੰਦਾ ਗਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ?
1: ਇਹ ਤਾਂ ਹੈ ਜੀ, ਆਪਾਂ ਜੇ ਮਤਲਬ ਕਿਤੇ ਚਾਰ ਹੋਣ ਵਾਲੇ ਜਵਾਕ ਤਾਂ ਪਹਿਲੀ ਗੱਲ ਬਹਿੰਦੇ ਨੀ, ਆਪਦੇ ਘਰ ਚ ਨੀ ਬਹਿੰਦੇ, ਉੱਥੇ ਵੇਖਿਆ ਇੱਕ ਉਸ ਕਮਰੇ ਚ ਪਿਆ, ਇੱਕ ਦੂਜੇ ਚ ਪਿਆ, ਜਿਹੜਾ ਸਾਡਾ ਟਾਈਮ ਸੀ ਉਦੋਂ ਇਹ ਜੇ ਥਾਂ ਜਿਵੇਂ ਬੁੜਿਆ ਨੇ ਸ਼ਾਮ ਨੂੰ 4 ਵੱਜਣਾ 5 ਵੀ ਆ ਦੂਜੇ ਢੰਡ ਸਰਗੀ ਜੀ ਨੀ ਮਾਰਦੇ ਹੁੰਦੇ ਬਾਜਾਂ, ਲੋਕ ਤੱਥ ਜਿਹਨੂੰ ਕਹਿੰਦੇ ਲੋਕ ਤੱਥ ਗੀਤ, ਉਹਦੇ ਵਿੱਚ ਚੰਗੇ ਮਤਲਬ ਜਿਹੜੀਆਂ ਗੱਲਾਂ ਹੋਣੀਆਂ ਉਹਦੇ ਨਿਚੋੜ ਕੱਢੇ ਜਾਂਦੇ ਸੀ, ਉਹ ਅਗਲੇ ਦਿਨ 2-4 ਦਿਨ ਗੱਲਾਂ ਉਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਵੀ ਫਲਾਣਾ ਬਾਊ ਸਿਉਂ ਆਇਆ ਸੀਗਾ, ਉਹਨੇ ਸਾਨੂੰ ਇਹ ਜਾ ਗੀਤ ਸੁਣਾਇਆ ਲੋਕ ਤੱਥ, ਵੀ ਉਹਦੇ ਚ ਆਹ ਕੁਛ ਸੀਗਾ, ਜਾਣ ਕੇ ਹੁਣ ਹੈ ਨੀ ਉਹ ਗੱਲ
0: ਜੀ। ਤੇ ਹੁਣ ਇੱਕ ਤੁਸੀਂ ਵੀ ਮੋਬਾਈਲ ਤੇ ਕਦੇ ਗੱਲ ਕੀਤੀ ਹੋਣੀ ਹੈ, ਟੈਲੀਫੋਨ ਤੇ ਕਦੇ ਗੱਲ ਕੀਤੀ ਹੋਣੀ ਹੈ, ਬੜੇ ਇੱਕ ਦੂਸਰੇ ਨਾਲ ਗੱਲਬਾਤ ਕਰਨ ਦੇ ਸਾਧਨ ਜਿਹੜੇ ਉਹ ਬਦਲ ਗਏ, ਅੱਜ ਕੱਲ ਵੀਡੀਓ ਕਾਲ ਹੋ ਜਾਂਦੀਆਂ, ਤੇ ਤੁਹਾਡੇ ਜਮਾਨੇ ਦੇ ਵਿੱਚ ਚਿੱਠੀ ਪੱਤਰ ਚੱਲਦੇ ਸੀਗੇ, ਪਰ ਹੁਣ ਤੁਹਾਨੂੰ ਇਹ ਚੀਜ਼ਾਂ ਕਿਵੇਂ ਲੱਗਦੀਆਂ ਜੀ?
1: ਸਾਨੂੰ ਜੇ ਤਾਂ ਉਹ ਟਾਈਮ ਨੂੰ ਵਹਿੰਦੇ ਆ ਤਾਂ ਅੱਜ ਵਾਲੇ ਟਾਈਮ ਵਹਿੰਦੇ ਆ ਵੀ ਬਹੁਤ ਸੁਖਾਲਾ ਕਰਤਾ, ਵੀ ਇੱਥੇ ਬੈਠੇ ਆ 7 ਸਮੁੰਦਰੋਂ ਪਾਰ ਜਵਾਕ ਬੈਠਾ, ਸ਼ਾਮ ਨੂੰ ਕਹਿੰਦੇ 5 ਮਿੰਟ ਗੱਲ ਕਰ ਲੋ, ਅੱਧਾ ਘੰਟਾ ਕਰ ਲੋ, ਸਾਹਮਣੇ ਬੈਠਾ ਦੀਂਦਾ ਵੀ ਆ ਉੱਥੇ ਕੰਮ ਕਰੀ ਜਾਂਦਾ, ਆਪਾਂ ਇੱਥੇ ਬੈਠੇ ਆ, ਜਾਣੀ ਕਿ ਉਹ ਚੀਜ਼ਾਂ ਨੂੰ ਵੇਖ ਕੇ। ਉਦੋਂ ਜੇ ਕੋਈ ਮਰ ਵੀ ਜਾਂਦਾ ਸੀ ਕਿਸੇ ਦਾ 20-25 ਕਿਲੋਮੀਟਰ ਤੇ, ਉਹ ਉਸੇ ਦਿਨ ਨੀ ਜਾਇਆ ਜਾਂਦਾ ਸੀ, ਸੰਸਕਾਰ ਤੇ ਨੀ ਜਾਇਆ ਜਾਂਦਾ ਸੀ, ਜਾਂ ਮਤਲਬ ਉਹਦੇ ਭੋਗ ਤੇ ਨੀ ਜਾਇਆ ਜਾਂਦਾ ਸੀ। ਉਹ ਟਾਈਮ ਕੀ ਹੁੰਦਾ ਸੀ, ਜੇ ਇੱਕ ਪਿੰਡ ਦਾ ਉੱਥੇ ਕੋਈ ਰਿਸ਼ਤੇਦਾਰੀ ਉਹ ਉੱਥੇ ਜਾ ਕੇ ਆਇਆ, ਉਹਨੇ ਜਾ ਕੇ ਦੱਸਣਾ ਵੀ ਤੁਹਾਡਾ ਫਲਾਨਾ ਗੁਜ਼ਰ ਗਿਆ, ਫਿਰ ਉਹਨਾਂ ਦਾ ਉਹ ਦੁੱਖ ਸੁੱਖ ਸਾਂਝਾ ਕਰਨ ਜਾਂਦੇ। ਉਹ ਹੁਣ ਵਾਲਾ ਟਾਈਮ ਨੀ, 5 ਮਿੰਟਾਂ ਦੀ ਫੋਨ ਤੇ ਹੈਲੋ ਹਾ ਕਰਕੇ ਦੁੱਖ ਸੁੱਖ ਸਾਂਝਾ ਕਰ ਲੈਂਦੇ ਆ
0: ਜੀ। ਬਿਲਕੁਲ, ਪੁਰਾਣੇ ਵੇਲੇ ਦੀਆਂ ਗੱਲਾਂ ਬੜੀਆਂ ਪੁਰਾਣੀਆਂ ਹੁੰਦੀਆਂ, ਸੁਣ ਕੇ ਕਈ ਵਾਰੀ ਆਪਣੇ ਵਰਗੇ ਹੈਰਾਨ ਵੀ ਹੁੰਦੇ ਆ ਵੀ ਉਦੋਂ ਇਹ ਸਮਾਂ ਵੀ ਆ ਜਿਹੜਾ ਉਹ ਰਿਹਾ। ਤਾਂ ਬਜ਼ੁਰਗੋ ਇਹ ਗੱਲ ਵੀ ਜ਼ਰੂਰ ਦੱਸੋ ਵੀ ਤੁਹਾਡੇ ਵਹਿੰਦਿਆਂ ਵਹਿੰਦਿਆਂ ਬਦਲਾਅ ਸੰਗੂ ਧੌਣ ਦੇ ਵਿੱਚ ਬਹੁਤ ਆਏ ਹੈ, ਬੜਾ ਸਮਾਂ ਤੁਸੀਂ ਇਸ ਪਿੰਡ ਦੇ ਨੂੰ ਬਦਲਦਿਆਂ ਹੋਇਆਂ ਦੇਖਿਆ, ਅੱਜ ਦੇ ਸਮੇਂ ਦੇ ਵਿੱਚ ਉਸ ਸਮੇਂ ਦੇ ਨਾਲ ਜੇ ਦੇਖਣਾ ਹੋਵੇ ਤਾਂ ਕਿਹੜੀ ਚੀਜ਼ ਤੁਹਾਨੂੰ ਲੱਗਦੀ ਹੈ ਵੀ ਇਹ ਤਾਂ ਬਿਲਕੁਲ ਹੀ ਬਦਲ ਗਈ ਤੇ ਇਹਨੂੰ ਸਾਨੂੰ ਸੁਖਾਲਾ ਕਰਤਾ ਜਾਂ ਤੁਹਾਨੂੰ ਔਖਾ ਕਰਤਾ?
1: ਦੇਖੋ ਜੀ, ਸੁਖਾਲਾ ਤਾਂ ਇਉਂ ਆ ਵੀ ਸੁੱਖ ਹੋ ਗਿਆ, ਸੁੱਖ ਤਾਂ ਹਰ ਇੱਕ ਚੀਜ਼ ਦਾ ਹੀ ਹੁੰਦਾ ਹੈ। ਜਿਹੜਾ ਸਾਡਾ ਟਾਈਮ ਸੁਖਾਲਾ ਤਾਂ ਸੀਗਾ, ਪਰ ਆਹ ਹੈ ਨੀ ਸੀ, ਮਹਿੰਗਾਈ ਹੈ ਨੀ ਸੀ, ਨਾ ਕੋਈ ਆ ਬਿਜਲੀ ਸੀ, ਨਾ ਕੋਈ ਤੇਲ ਦਾ ਕੰਮ, ਜੇ ਮਾੜਾ ਮੋਟੀ ਮੋਮਬੱਤੀ ਕੋਈ ਜਗਾ ਲੈਂਦਾ, ਨਹੀਂ ਤਾਂ ਸਰੋਂ ਹੁੰਦੀ ਤੇਲ ਆਪਦਾ ਹੁੰਦਾ, ਬੱਤੀ ਬੱਟੀ ਤੇ ਦੀਵੇ ਵਿੱਚ ਰੱਖੀ ਤੇ ਉਹਦੇ ਨਾਲ ਘੰਟਾ ਘੜੀ ਰੋਟੀਆਂ ਖਾ ਲੀਆਂ ਤੇ ਭੂਕ ਮਾਰ ਕੇ ਪੈ ਜਾਂਦੇ ਬੁੜੇ
0: ਜੀ। 1962 ਤੇ 1971 ਦੀ ਜੰਗ ਵੇਲੇ ਤਾਂ ਤੁਸੀਂ ਪੂਰੇ, ਤੁਹਾਨੂੰ ਸੁਰਤ ਸੀ, ਤੁਸੀਂ ਉਹ ਸਮਾਂ

0: ਦੇਖਿਆ ਕੀ 1947 ਦੀ ਕੋਈ ਗੱਲ ਯਾਦ ਆ ਤੁਹਾਨੂੰ, ਕੋਈ ਬਜੁਰਗਾਂ ਨੇ ਦੱਸੀ ਹੋਵੇ?
1: ਨਹੀਂ ਵੀ ਉਹ ਗੱਲ ਉਹ ਕਰ ਦਿੰਦੇ ਆ ਵੀ ਆਪਣੇ ਪਿੰਡ ਚ ਸਿਰਫ 2 ਹੀ ਘਰ ਸੀ ਮੁਸਲਮਾਨਾਂ ਦੇ, ਸਾਡਾ ਪਿੰਡ ਜੱਦੀ ਇੱਕੋ ਬੁੜੇ ਦੇ ਮਤਲਬ ਵਸਨੀਕ ਆਏ
0: ਜੀ। ਹੁਣ ਉਹ ਮੁਸਲਮਾਨ ਪਰਿਵਾਰ ਹੈਗੇ ਜੀ ਇੱਥੇ?
1: ਨਹੀਂ ਜੀ, ਉਹ ਤੇਲੀਆਂ ਦੇ ਘਰ ਸੀਗਾ, ਉਹ ਜਾਂਦੇ ਰਹੇ ਸੀ
0: ਜੀ।
1: ਤੇ ਸਾਡਾ ਪਿਛਲਾ ਪਿੰਡ ਊਂ ਤਾਂ ਹਰਿਆਏਪੁਰ ਕਹਿੰਦੇ ਆ, ਛੇਵੇਂ ਪਾਤਸ਼ਾਹੀ ਦਾ ਉੱਥੇ ਚਰਨਪੁਰ ਆਪਦਾ, ਤੇ ਊਂ ਛੋਟਾ ਨਾਂ ਭੋਖੜੀ ਲੈਂਦੇ ਆ, ਭੋਖੜੀ ਭੋਖੜਾ ਗੁਰਿਆਣੇ ਦੇ ਨਾਲ ਹੀ ਆ
0: ਜੀ
1: ਸਾਡਾ ਪੁਰਾਣਾ ਪਿੰਡ
0: ਜੀ। ਤਾਂ ਕਿਵੇਂ ਲੱਗਦਾ ਜੀ ਆਪਦੇ ਪਿੰਡ ਨਾਲ, ਕਿੰਨਾ ਕੁ ਪਿਆਰ ਆ ਤੁਹਾਨੂੰ?
1: ਬਹੁਤ ਜ਼ਿਆਦਾ ਜੀ, ਬਹੁਤ ਹਰ ਇੱਕ ਚੀਜ਼ ਆਪਦੇ ਪਿੰਡ ਨੂੰ ਹਰ ਇੱਕ ਚੀਜ਼ ਚਾਹੁੰਦਾ ਵੀ ਮੇਰਾ ਪਿੰਡ ਸੋਹਣਾ ਰਵੇ, ਮੇਰਾ ਸੋਹਣਾ ਨਾਂ ਚੱਲੇ ਪਿੰਡ ਚ, ਜਾਣ ਕੇ ਹਰ ਇੱਕ ਚੀਜ਼ ਹੀ ਮਤਲਬ ਪਿੰਡ ਨੂੰ ਹੀ ਉਹ ਤਾਂ ਮਤਲਬ ਚੰਗੀ ਤੋਂ ਚੰਗੀ ਚਾਹੁੰਦਾ ਹਰ ਕੀ। ਮਾੜਾ ਬੰਦਾ ਵੀ ਉਹ ਵੀ ਆਖੋ ਪਿੰਡ ਵਾਸਤੇ ਚੰਗਾ ਹੋਵੇ, ਤੇ ਚੰਗੇ ਨੇ ਤਾਂ ਚੰਗਾ ਕਹਿਣਾ ਹੀ ਕਹਿਣਾ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਇਖੀ ਵੇਖ ਲੈ।
0: ਤੇ ਆਓ ਪਿੰਡ ਦੇ ਵਿੱਚ ਅਸੀਂ ਜਾਣਦੇ ਹਾਂ ਵੀ ਕਿਹੜੀਆਂ ਇਮਾਰਤਾਂ ਪੁਰਾਣੀਆਂ, ਕਈ ਵਾਰੀ ਪਿੰਡਾਂ ਦੀ ਉਹ ਸ਼ਾਨ ਹੁੰਦੇ ਆ ਪੁਰਾਣੇ ਖੂਹ ਹੋ ਗਏ ਜਾਂ ਕੋਈ ਪੁਰਾਣੀਆਂ ਬਿਲਡਿੰਗ ਇਸ ਵੇਲੇ ਖੜੀਆਂ ਹੁੰਦੀਆਂ ਕਈਆਂ ਪਿੰਡਾਂ ਦੇ ਵਿੱਚ, ਆਪਾਂ ਉਹਨਾਂ ਬਾਰੇ ਹੀ ਪੁੱਛ ਲਿਓ। ਤਾਂ ਬਾਪੂ ਜੀ ਆਪਣੇ ਪਿੰਡ ਦੇ ਵਿੱਚ ਕੋਈ ਪੁਰਾਣੀਆਂ ਥਾਵਾਂ ਕੋਈ ਜਗ੍ਹਾ ਤੁਹਾਨੂੰ ਦਿਸਦੀਆਂ ਹੋਣ ਅੱਜ ਵੀ ਉਵੇਂ ਹੀ ਖੜੀਆਂ ਜਿਹੜੀਆਂ?
3: ਸਾਡੇ ਪਿੰਡ ਦੇ ਵਿੱਚ ਜੀ 2 ਖੂਹ ਸੀ, 1 ਡਿੱਗੀ ਸੀ, 1 ਖੂਹ ਤਾਂ ਅਸੀਂ ਸੜਕ ਤੇ ਮੋਡੂ ਬਣੇ, ਉਹਦਾ ਵਿਚਾਰਾ ਹੁਣ ਪੁਰਾਣਾ ਹੋ ਗਿਆ ਪਰ ਉੱਥੇ ਗੁਰਦੁਆਰਾ ਬਹੁਤ ਵਧੀਆ ਬਣ ਗਿਆ, ਉਹਦੇ ਇਤਿਹਾਸ ਗੁਰਦੁਆਰਾ ਬਣ ਗਿਆ। 1 ਗੁਰਦੁਆਰਾ ਹਜੇ ਖੜਾ, ਉਹਦਾ ਵਿੱਢ ਖੜਾ ਛੱਪੜ ਦੇ ਉੱਤੇ ਪਿੰਡ ਦੇ ਵਿੱਚ, ਉੱਥੋਂ ਪਾਣੀ ਮਾਛੀ ਲਿਆਉਂਦੇ ਸੀ ਪਹਿਲਾਂ ਭਰ ਕੇ, ਤੇ ਉਹ ਪਿੰਡ ਦੇ ਵਿੱਚ ਤੋੜਿਆਂ ਦੇ ਵਿੱਚ ਪਾਣੀ ਪਾ ਕੇ ਜਾਣਾ ਉਹਨਾਂ ਨੇ, ਕਿਸੇ 2 ਤੋੜੇ, ਕਿਸੇ ਦੇ 4 ਤੋੜੇ, ਕਿਸੇ ਦੇ 3। 1 ਡਿੱਗੀ ਹੁੰਦੀ ਸੀ ਇੱਥੇ ਤਾਏ ਚੰਦ ਦੀ ਦਵਾਈ, ਉੱਥੋਂ ਸਾਰੀਆਂ ਬੁੜੀਆਂ ਪਾਣੀ ਉਹ ਭਰਦੀਆਂ ਸੀ। ਬਾਕੀ ਉਦੋਂ ਦੂਜਾ ਤੀਆਂ ਲੱਗਦੀਆਂ ਫਿਰ ਇੱਥੇ ਪਿੱਪਲ ਬਹੁਤ ਤਕੜਾ ਹੁੰਦਾ ਸੀ, ਖੂਹ ਦੇ ਉੱਤੇ ਜਾ ਕੇ ਸਾਰੇ ਪਿੰਡ ਦੀਆਂ ਕੁੜੀਆਂ ਨੇ ਆਉਣਾ ਸਰੋਂ ਦੇ ਮਹੀਨੇ, ਉਹਨਾਂ ਨੇ ਆਪਦਾ ਤੀਆਂ ਲਾਉਣੀਆਂ, ਸਾਰਿਆਂ ਨੇ ਰਲ ਮਿਲ ਕੇ ਗਿੱਧਾ ਪਾਉਣਾ, ਨੱਚਣਾ ਕੁੱਦਣਾ ਸਭ ਉਦੋਂ ਕਰਦੇ। ਫਿਰ ਬਾਕੀ ਰਲ ਮਿਲ ਕੇ ਉਦੋਂ ਕੰਮ ਵੀ ਕਰ ਲੈਂਦੇ ਸੀ ਇੱਕ ਦੂਜੇ ਦੇ ਨਾਲ, ਵਿਆਹ ਸ਼ਾਦੀਆਂ ਦੇ ਕੰਮ ਬਹੁਤ ਸੌਖੇ ਸੀ ਉਦੋਂ, ਘਰਾਂ ਦੇ ਵਿੱਚ ਅਸੀਂ ਵਿਆਹ ਸ਼ਾਦੀਆਂ ਕਰਨੀਆਂ, ਕੋਈ ਦੂਜਾ ਪੈਲਸ ਨਹੀਂ ਸੀ, ਕੁਛ ਨਹੀਂ ਸੀ, ਆਪਦੇ ਮੁੰਡੇ ਸੂਈਏ ਹੁੰਦੇ ਸੀ, ਆਪਦੇ ਮੁੰਡੇ ਦੂਜਾ ਸਾਰਾ ਕੁਛ ਕਰਦੇ ਸੀ, ਕੋਈ ਖਰਚਾ ਵਰਚਾ ਨਹੀਂ ਆਉਂਦਾ ਸੀ। ਮੈਂ ਆਪਦੇ 4 ਵਿਆਹ ਖੁਦ ਘਰੇ ਹੀ ਕੀਤੇ ਆ, ਦੂਜਾ ਆਪਦੀ ਉਮਰ ਚ, ਫਿਰ ਦੂਜਾ ਸਾਰਾ ਕੁਛ ਆਉਣਾ, ਘਰ ਸਾਰਾ ਪਿੰਡ ਕੱਚਿਆ ਸੀ ਉਸ ਟਾਈਮ ਦੇ ਵਿੱਚ, ਕੋਈ ਗਲੀ ਨੀ ਪੱਕੀ ਸੀ, ਕੋਈ ਘਰ ਨੀ ਪੱਕਾ ਸੀ, 1-2 ਘਰਾਂ ਦੇ ਡਾਟਾਂ ਲੱਗੀਆਂ ਹੁੰਦੀਆਂ ਸੀ, ਕੋਈ ਸਾਧੂ ਸਿਉਂਕੇ 1-2 ਹੋਰ ਦੇ ਤੇ ਸਾਰੇ ਸੀਗੇ। ਹੁਣ ਘਰ ਤਾਂ ਪੱਕੇ ਵੀ ਬਣਾ ਲਏ ਲੋਕਾਂ ਨੇ, ਤੇ ਕੱਚੇ ਗਏ ਪੱਕੇ ਆ ਗਏ, ਪਰ ਕੱਚਿਆਂ ਵੇਲੇ ਪਿਆਰ ਸੀ, ਪੱਕਿਆਂ ਵੇਲੇ ਹੁਣ ਪਿਆਰ ਹੈ ਨੀ, ਪੱਕਿਆਂ ਦੇ ਕੱਚੇ ਆ ਪਿਆਰ ਤੇ ਕੱਚਿਆਂ ਵੇਲੇ ਪੱਕੇ ਹੁੰਦੇ ਸੀ ਪਿਆਰ, ਉਦੋਂ ਬਹੁਤ 1 ਦੂਜੇ ਨੂੰ ਪਿਆਰ ਨਾਲ ਲੋਕ ਬੁਲਾਉਂਦੇ ਚਲਾਉਂਦੇ ਇਕੱਠੇ ਬਹਿੰਦੇ ਇਕੱਠੇ ਉੱਠਦੇ। ਹੁਣ ਤਾਂ ਕੋਈ ਕਿਸੇ ਸਿਆਣਦਾ ਨੀ 1 ਦੂਜੇ ਨਾਲ ਗੱਲ ਕਰਕੇ ਨੀ ਰਾਜੀ, ਨਾ ਕੋਈ ਰਿਸ਼ਤੇਦਾਰੀਆਂ ਵੀ ਹੁਣ ਅੱਗੇ ਵਾਲੀਆਂ ਨਹੀਂ ਬਹਿੰਦੇ ਚ ਟੁੱਟ ਜਾਂਦੀਆਂ, ਤੇ ਅੱਗੇ ਰਿਸ਼ਤੇਦਾਰੀ ਵੀ ਨੀ ਟੁੱਟਦੀ ਛੇਤੀ, 1 ਦੂਜੇ ਦੇ ਕੰਮ ਵੀ ਆਉਂਦੇ ਸੀ ਸਾਰੇ ਲੋਕ, ਸਾਰਾ ਕੁਛ ਬਹੁਤ ਵਧੀਆ ਮਾਹੌਲ ਹੁੰਦਾ ਸੀ ਉਦੋਂ ਜੀ।
0: ਤੇ ਪਿੰਡ ਦੇ ਵਿੱਚ ਹੁਣ ਕਿਵੇਂ ਦਾ ਮਾਹੌਲ ਹੈ ਜੀ? ਉਦੋਂ ਨਾ ਜਦੋਂ ਕਿਉਂਕਿ ਪੰਚਾਇਤਾਂ ਤਾਂ ਸ਼ੁਰੂ ਤੋਂ ਹੀ ਬਣਦੀਆਂ ਹੁੰਦੀਆਂ ਪਿੰਡਾਂ ਦੇ ਵਿੱਚ, ਉਦੋਂ ਪੰਚਾਇਤਾਂ ਦੇ ਨਿਰਮਾਣ ਦਾ ਮਾਹੌਲ ਤੇ ਹੁਣ ਵਾਲਾ ਮਾਹੌਲ ਕਿਵੇਂ ਬਦਲਿਆ ਲੱਗਦਾ ਤੁਹਾਨੂੰ ਜੀ?
3: ਉਦੋਂ ਜੀ ਕੋਈ ਦੂਜਾ ਪੰਚਾਇਤ ਵਾਸਤੇ ਕੋਈ ਗ੍ਰਾਂਟ ਤਾਂ ਹੁੰਦੀ ਨਹੀਂ ਸੀ, ਪਿੰਡ ਦਾ ਹੀ ਆਪਦਾ ਮਾੜਾ ਮੋਟ ਕੰਮ ਹੁੰਦਾ ਸੀ। ਸਾਡੇ ਪਿੰਡ ਪਹਿਲੀ ਪੰਚਾਇਤ ਦਾ ਸਰਪੰਚ ਮੈਨੂੰ ਮਾੜਾ ਯਾਦ ਆ ਵੀ ਜੱਗਰ ਸਰਪੰਚ ਬਿਨਾਂ ਵੋਟਾਂ ਤੋਂ ਬਣਾਇਆ ਸੀ, ਉਸ ਤੋਂ ਬਾਅਦ ਫਿਰ ਵੋਟਾਂ ਦਾ ਕੰਮ ਚੱਲ ਪਿਆ, ਵੋਟਾਂ ਨਾਲ ਪੈਣ ਬਣਨ ਲੱਗ ਗਏ। ਫਿਰ ਵੀ 1-2 ਪੰਚਾਇਤਾਂ ਮੇਰਾ ਖਿਆਲ ਐਂ ਬਣੀਆਂ ਸਾਡੇ ਸਰਬਸੰਮਤੀ ਨਾਲ, ਮੈਂਬਰ ਵੀ ਸਰਬਸੰਮਤੀ ਨਾਲ ਬਣਾ ਲਏ। ਉਸ ਤੋਂ ਬਾਅਦ ਹੁਣ ਇਲੈਕਸ਼ਨ ਹੋਣੇ ਸ਼ੁਰੂ ਹੋ ਗਏ, ਹੁਣ ਤਾਂ ਇਹਦੇ ਵਿੱਚ ਖਰਚੇ ਵਰਚੇ ਵੀ ਇਲੈਕਸ਼ਨ 'ਚ ਬਹੁਤ ਹੁੰਦੇ ਆ, ਤੇ ਬਾਕੀ ਗ੍ਰਾਂਟਾਂ ਆਉਂਦੀਆਂ ਹੁਣ, ਗ੍ਰਾਂਟਾਂ ਦੇ ਵਿੱਚ ਚੀਜ਼ਾਂ ਪਿੰਡ ਦੀਆਂ ਬਣੀਆਂ ਵੀ ਆ, ਗਲੀਆਂ ਬਣੀਆਂ, ਨਾਲੀਆਂ ਬਣੀਆਂ, ਹੋਰ ਵੀ ਜੋ ਕੁਛ ਬਣਾਈ ਜਾਂਦੇ ਜੋ ਆਉਂਦਾ ਜਾਂਦਾ ਪੈਸਾ। ਹੁਣ ਤਾਂ
0: ਕਿੰਨੀ ਉਮਰ ਹੋ ਗਈ ਬਾਪੂ ਜੀ ਤੁਹਾਡੀ?
3: ਮੇਰੀ ਉਮਰ 47 ਦਾ ਜਨਮ ਹੈ ਜੀ।
0: ਕਿੰਨਾ ਕੁ ਪਿਆਰ ਪਿੰਡ ਦੇ ਨਾਲ ਉਦੋਂ ਤੋਂ ਲੈ ਕੇ ਹੁਣ ਤੱਕ ਪਿੰਡ ਚ ਰਹਿੰਦੇ ਹੋ, ਹਨਾ? ਦਿਲ ਕਰਦਾ ਕਦੇ ਵੀ ਪਿੰਡ ਆਪਦੇ ਵਿੱਚੋਂ ਨਿਕਲ ਗਿਆ ਤਾਂ ਕੀ ਰਹਿ ਜੂ ਪਿੱਛੇ?
3: ਨਹੀਂ, ਪਿੰਡ ਦਾ ਪਿਆਰ ਤਾਂ ਬਹੁਤ ਵਧੀਆ ਹੀ ਆ, ਹਜੇ ਵੀ ਸਾਡੇ ਚੰਗਾ ਹੀ ਆ ਤੁਰਿਆ ਆਉਂਦਾ, ਸਾਰਿਆਂ ਦਾ ਸਾਰੇ ਮੁੰਡੇ ਖੁੰਡੇ ਰਲ ਕੇ ਮਿਲਦੇ ਆ, ਬਾਬਿਆਂ ਨੂੰ ਬੁਲਾਉਂਦੇ ਆ, ਸਭ ਪੁੱਤਾਇਆ ਚਾਚਾ ਜੀ ਆਦੇ ਆ, ਇਉਂ ਦਾ ਸਾਡਾ ਪਿਆਰ ਤਾਂ ਸਾਡੇ ਪਿੰਡ ਦਾ ਬਹੁਤ ਵਧੀਆ। ਪਿੰਡ ਦੇ ਨਾਲ ਬਹੁਤ ਪਿਆਰ ਹੈ ਜੀ ਆਪਣਾ ਤਾਂ, ਸਾਰੇ ਪਿੰਡ ਦੇ ਵਿੱਚ ਹੀ ਪੁੱਛ ਲਓ ਭਾਵੇਂ ਬੈਠਿਆਂ ਨੂੰ, ਸਾਰੇ ਜੀ ਜੀ ਕਰਦੇ ਆ, ਸਾਰਿਆਂ ਨੂੰ ਮੈਂ ਕਰਦਾ,
0: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਘੁੱਗ ਵਾਸ ਦੇ ਪਿੰਡ ਸੰਘੂ ਧੌਣ ਤੋਂ ਮੇਰਾ ਪਿੰਡ ਪ੍ਰੋਗਰਾਮ

ਪ੍ਰੋਗਰਾਮ ਦੀ ਪਹਿਲੀ ਕਿਸ਼ਤ ਇੱਥੇ ਹੀ ਖਤਮ ਕਰਨ ਦੀ ਮੈਨੂੰ ਕੁਲਵਿੰਦਰ ਔਲਖ ਨੂੰ ਆਗਿਆ ਦਿਓ। ਅਗਲੀ ਕਿਸ਼ਤ ਦੇ ਵਿੱਚ ਬਾਕੀ ਪਤਵੰਤੇ ਸੱਜਣਾਂ ਦੇ ਨਾਲ ਗੱਲਾਂ ਬਾਤਾਂ ਲੈ ਕੇ ਮੈਂ ਕੁਲਵਿੰਦਰ ਔਲਖ ਫਿਰ ਤੋਂ ਹਾਜ਼ਰ ਹੋਵਾਂਗਾ। ਤਦ ਤੱਕ ਦੇ ਲਈ ਦਿਓ ਆਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮੇਰਾ ਪਿੰਡ, ਪਿੰਡ ਸੰਘੂ ਧੌਣ, ਜ਼ਿਲ੍ਹਾ ਮੁਕਤਸਰ ਸਾਹਿਬ, ਭਾਗ ਪਹਿਲਾ, ਜਿਸ ਦੀ ਮੇਜ਼ਬਾਨੀ ਕਰ ਰਹੇ ਸਨ ਕੁਲਵਿੰਦਰ ਸਿੰਘ ਔਲਖ। ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਸਮਾਪਤ ਹੁੰਦਾ ਹੈ। ਦਿਓ ਆਗਿਆ, ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਐਫਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਨਾਲ। ਸਮਾਂ ਹੋ ਰਿਹਾ ਹੈ 2:59 ਤੇ 2 ਸਕਿੰਟ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 5:16 ਦਾ। ਪੇਸ਼ ਹੈ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ।
1: ਆਕਾਸ਼ਵਾਣੀ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰਿਤ ਸਰੋਤਿਓ ਬਾਤਾਂ ਪੁਰਾਣੇ ਪੰਜਾਬ ਦੀਆਂ। ਜੀ ਹਾਂ ਦੋਸਤੋ,

ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਅੱਜ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਏ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਣ ਸਿੰਘ।

ਦੋਸਤੋ ਹੁਣ ਆਪ ਜੀ ਦੇ ਸਨਮੁਖ ਦੀਪਕ ਮਨਮੋਹਨ ਸਿੰਘ ਦੇ ਮਨਮੋਹਨ ਖਲੂਸ ਦਾ ਕਾਵਿ ਚਿੱਤਰ ਸਾਂਝਾ ਕਰਨ ਲੱਗੇ ਆ, ਜਿਸ ਨੂੰ ਚਿੱਤਰਿਆ ਆਪਣੀ ਕਲਮ ਦੇ ਰਾਹੀਂ ਉਕੇਰਿਆ ਡਾਕਟਰ ਆਤਮ ਸਿੰਘ ਹਮਰਾਹੀ ਜੀ ਨੇ। ਕਿਸ ਮਿੱਟੀ ਦਾ ਬਣਿਆ, ਕਿਸ ਮਿੱਟੀ ਦਾ ਬਣਿਆ ਹਰ ਧਰਤੀ ਦੇ ਹਰ ਸੰਕਟ ਵਿੱਚ, ਮਾਂ ਬੋਲੀ ਸਤਿਕਾਰਨ ਦੇ ਲਈ ਵਾਂਗ ਢਾਲ ਦੇ ਤਣਿਆ। ਹਿੰਦੂ ਮੁਸਲਿਮ ਸਿੱਖ ਈਸਾਈ, ਹਿੰਦੂ ਮੁਸਲਿਮ ਸਿੱਖ ਈਸਾਈ ਜਿਸ ਧਰਤੀ ਤੇ ਭਾਈ ਭਾਈ, ਉਸ ਮਿੱਟੀ ਨੇ ਜਣਿਆ, ਉਸ ਮਿੱਟੀ ਨੇ ਜਣਿਆ। ਸ਼ੇਰ ਮੁਹੰਮਦ ਖਾਨ ਦਾ ਵਤਨੀ, ਸ਼ੇਰ ਮੁਹੰਮਦ ਖਾਨ ਦਾ ਵਤਨੀ, ਉਸਰਿਆ ਉਹ ਆਪਣੇ ਯਤਨੀ। ਗੁੱਟ ਤੇ ਘੜੀ, ਗੁੱਟ ਤੇ ਘੜੀ ਤੇ ਨਾ ਹੀ ਪਤਨੀ, ਨਾ ਘਰ ਘਾਟ ਨਾ ਪੱਕਾ ਡੇਰਾ, ਨਾ ਘਰ ਘਾਟ ਨਾ ਪੱਕਾ ਡੇਰਾ। ਕਿਸ ਮਿੱਟੀ ਦਾ ਬਣਿਆ, ਕਿਸ ਮਿੱਟੀ ਦਾ ਬਣਿਆ। ਸੱਚਮੁੱਚ ਸੱਚਮੁੱਚ ਜਿਉਂ ਜੋਗੀ ਦਾ ਫੇਰਾ, ਵਰਿਆਂ ਤੋਂ ਨਾ ਗਿਣਿਆ ਜਾਵੇ। ਜਿੰਨਾ ਕੀਤਾ ਪੰਧ ਲਮੇਰਾ, ਜਿੰਨਾ ਕੀਤਾ ਪੰਧ ਲਮੇਰਾ, ਧਰਤੀ ਤੋਂ ਅੰਬਰ ਵਿਚਕਾਹੇ। ਸੂਰਜ ਜਿੱਡਾ ਜਿਸਦਾ ਘੇਰਾ, ਸੂਰਜ ਜਿੱਡਾ ਜਿਸਦਾ ਘੇਰਾ, ਕਿੱਕਰ ਕੰਢੇ ਮਲੇ ਝਾੜੀਆਂ। ਸਭ ਕਹਿੰਦੇ ਇਹ ਮੁਰਸ਼ਦ ਮੇਰਾ, ਸਭ ਕਹਿੰਦੇ ਇਹ ਮੁਰਸ਼ਦ ਮੇਰਾ। ਨਾ ਵਿਰਾਗ ਤੇ ਨਾ ਅਨੁਰਾਗ, ਨਾ ਵਿਰਾਗ ਤੇ ਨਾ ਅਨੁਰਾਗ, ਵਰੇ ਮੇਘਲਾ ਸਿਰ ਤੇ ਭਾਵੇਂ। ਸਦਾ ਗਾਵਦਾ ਦੀਪਕ ਰਾਗ, ਸਦਾ ਗਾਵਦਾ ਦੀਪਕ ਰਾਗ, ਆਪਣੇ ਹੀ ਇੱਕ ਲਾਪੇ ਦੀ ਲੈ ਲੇਫ ਤਲਾਈ, ਆਪਣੇ ਹੀ ਇੱਕ ਲਾਪੇ ਦੀ ਲੈ ਲੇਫ ਤਲਾਈ। ਚੁੱਪ ਦੀ ਬੁੱਕਲ ਸਰਦ ਰਜਾਈ, ਚੁੱਪ ਦੀ ਬੁੱਕਲ ਸਰਦ ਰਜਾਈ, ਪਾਲੇ ਵਿੱਚ ਉਹ ਆਪ ਹੰਡਾਉਂਦਾ, ਪਰ ਬੋਟਾਂ ਨੂੰ ਨਿੱਗ ਵਰਤਾਉਂਦਾ। ਕਿਹੜੀ ਕਿਸਮ ਦਾ ਕਿਹੜਾ ਬੂਟਾ, ਕਿਹੜੀ ਕਿਸਮ ਦਾ ਕਿਹੜਾ ਬੂਟਾ, ਕਿਸ ਧਰਤੀ ਤੇ ਕਿਸ ਥਾਂ ਲਾਉਣਾ, ਉਸ ਨੂੰ ਇਹ ਕੁਝ ਯਾਦ ਨਹੀਂ ਰਹਿੰਦਾ, ਉਸ ਨੂੰ ਇਹ ਕੁਝ ਯਾਦ ਨਹੀਂ ਰਹਿੰਦਾ। ਕਿਸ ਮਿੱਟੀ ਦਾ ਬਣਿਆ, ਹਰ ਧਰਤੀ ਤੇ ਹਰ ਸੰਕਟ ਵਿੱਚ, ਮਾਂ ਬੋਲੀ ਸਤਿਕਾਰਨ ਦੇ ਲਈ ਵਾਂਗ ਢਾਲ ਦੇ ਤਣਿਆ। ਆਪਣੇ ਰਾਹ ਵਿੱਚ ਬੀਜੇ ਕਿੱਕਰ, ਆਪਣੇ ਰਾਹ ਵਿੱਚ ਬੀਜੇ ਕਿੱਕਰ, ਜਦੋਂ ਕਦੇ ਕੰਡਿਆਲੇ ਬਣਦੇ,

ਹੌਂਕੇ ਭਰਦਾ ਕੁਝ ਨਾ ਕਹਿੰਦਾ, ਹੌਂਕੇ ਭਰਦਾ ਕੁਝ ਨਾ ਕਹਿੰਦਾ, ਅੰਦਰੋਂ ਅੰਦਰ ਕੁੜਦਾ ਰਹਿੰਦਾ, ਪਛਤਾਵਾ ਮਗਰੋਂ ਨਹੀਂ ਲੈਂਦਾ, ਪਛਤਾਵਾ ਮਗਰੋਂ ਨਹੀਂ ਲੈਂਦਾ। ਐਦਾਂ ਕਹਿੰਦਾ ਇਸ ਬੂਟੇ ਨੂੰ ਭਾਰੇ ਭਾਰੇ ਮਸ਼ਕਾਂ ਪਾਣੀ ਪਾਇਆ, ਭਰ ਭਰੇ ਮਸ਼ਕਾਂ ਪਾਣੀ ਪਾਇਆ। ਹੁਣ ਤੀਕਰ ਵੀ ਇਸ ਦਾ ਅਸਲਾ, ਹੁਣ ਤੀਕਰ ਵੀ ਦੀਪਕ ਦਾ ਅਸਲਾ, ਮੈਨੂੰ ਤਾਂ ਬਈ ਸਮਝ ਨਾ ਆਇਆ, ਮੈਨੂੰ ਤਾਂ ਬਈ ਸਮਝ ਨਾ ਆਇਆ, ਕਿਸ ਮਿੱਟੀ ਦਾ ਬਣਿਆ, ਕਿਸ ਮਿੱਟੀ ਦਾ ਬਣਿਆ। ਮੇਰੇ ਵਰਗੇ ਮੂੰਹ ਬੜ ਬੋਲੇ, ਮੇਰੇ ਵਰਗੇ ਮੂੰਹ ਬੜ ਬੋਲੇ, ਅਕਸਰ ਐਦਾਂ ਆਖ ਸੁਣਾਉਂਦੇ, ਤੂੰ ਨਾ ਸੋਚ ਸਮਝ ਕੇ ਪਹਿਲਾਂ ਬੂਟਾ ਲਾਇਆ, ਤੂੰ ਨਾ ਸੋਚ ਸਮਝ ਕੇ ਪਹਿਲਾਂ ਬੂਟਾ ਲਾਇਆ। ਹੁਣ ਜੋਬਣ ਤੇ ਜਦ ਉਹ ਆਇਆ, ਉਸਨੇ ਆਪਣਾ ਅਸਲੀ ਰੂਪ ਸਰੂਪ ਵਿਖਾਇਆ। ਕਿੱਕਰਾਂ ਨੂੰ ਬਾਬਾ ਜੀ ਕਿਧਰੇ, ਕਿੱਕਰਾਂ ਨੂੰ ਬਾਬਾ ਜੀ ਕਿਧਰੇ, ਅੰਬ ਨਾ ਲੱਗਦੇ ਇਹ ਵਰਤਾਰੇ ਗਰਜਾਂ ਬੱਧੇ, ਇਹ ਵਰਤਾਰੇ ਗਰਜਾਂ ਬੱਧੇ ਸਾਰੇ ਜੱਗ ਦੇ ਕੁੱਲ ਦੁਨੀਆਂ ਤੇ। ਫਿਰਿਆ ਘੁੰਮਿਆ ਰਮਤਾ ਜੋਗੀ, ਫਿਰਿਆ ਘੁੰਮਿਆ ਰਮਤਾ ਜੋਗੀ, ਉਸਦੇ ਨਾਲੋਂ ਵੱਧ ਕਿਸੇ ਨਾ ਤਾਕਤ ਭੋਗੀ, ਦੀਪਕ ਦੇ ਨਾਲੋਂ ਵੱਧ ਕਿਸੇ ਨਾ ਤਾਕਤ ਭੋਗੀ। ਪੈਰੀ ਪੈਂਡਿਆਂ ਦੀ ਜੰਜ਼ੀਰੀ, ਪੈਰੀ ਪੈਂਡਿਆਂ ਦੀ ਜੰਜ਼ੀਰੀ, ਅਜਬ ਤਰ੍ਹਾਂ ਦਾ ਵੇਸ ਫਕੀਰੀ, ਅਜਬ ਤਰ੍ਹਾਂ ਦਾ ਵੇਸ ਫਕੀਰੀ, ਪਰ ਨਾ ਵੇਖੀ ਦਿਲ ਦਿਲਗੀਰੀ, ਪਰ ਨਾ ਵੇਖੀ ਦਿਲ ਦਿਲਗੀਰੀ। ਕਿਸ ਮਿੱਟੀ ਦਾ ਬਣਿਆ, ਹਰ ਧਰਤੀ ਦੇ ਹਰ ਸੰਕਟ ਵਿੱਚ ਮਾਂ ਬੋਲੀ ਸਤਿਕਾਰਨ ਦੇ ਲਈ ਵਾਂਗ ਢਾਲ ਦੇ ਤਣਿਆ, ਹਿੰਦੂ ਮੁਸਲਿਮ ਸਿੱਖ ਈਸਾਈ, ਜਿਸ ਧਰਤੀ ਤੇ ਭਾਈ ਭਾਈ, ਉਸ ਮਿੱਟੀ ਨੇ ਜਣਿਆ, ਉਸ ਮਿੱਟੀ ਨੇ

ਇੱਕ ਐਸਾ ਨਾਮ ਜੋ ਪੰਜਾਬੀ ਭਾਸ਼ਾ ਦੇ ਅਧਿਐਨ, ਆਲੋਚਨਾ ਅਤੇ ਚਿੰਤਨ ਵਿੱਚ ਵਿਸ਼ੇਸ਼ ਮੁਕਾਮ ਰੱਖਦਾ ਏ। ਦੋਸਤੋ, ਕੁਝ ਲੋਕ ਕਿਤਾਬਾਂ ਨਹੀਂ ਲਿਖਦੇ, ਉਹ ਆਪਣੀ ਰੂਹ ਦੇ ਪੰਨੇ ਖੋਲਦੇ ਨੇ, ਤੇ ਜਦੋਂ ਉਹ ਬੋਲਦੇ ਨੇ ਵਕਤ ਵੀ ਅਦਬ ਨਾਲ ਖੜਾ ਹੋ ਜਾਂਦਾ ਏ, ਵਕਤ ਵੀ ਅਦਬ ਨਾਲ ਖੜਾ ਹੋ ਜਾਂਦਾ ਏ।

ਪੰਜਾਬ ਦੀ ਮਿੱਟੀ ਨਾਲ ਜੁੜੇ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਹੀ ਉਹਨਾਂ ਦੇ ਅੰਦਰ ਕਿਤਾਬਾਂ, ਸੋਚ ਅਤੇ ਭਾਸ਼ਾ ਪ੍ਰਤੀ ਗਹਿਰਾ ਪਿਆਰ ਸੀ। ਘਰ ਦਾ ਮਾਹੌਲ ਸੱਭਿਆਚਾਰਕ ਅਤੇ ਅਧਿਆਤਮਿਕ ਸੀ, ਇਸੇ ਕਾਰਨ ਉਹਨਾਂ ਦੇ ਅੰਦਰ ਸ਼ਬਦਾਂ ਨਾਲ ਸੰਵੇਦਨਾ ਜਨਮੀ। ਉਹ ਮੰਨਦੇ ਸਨ ਕਿ ਜਿਸ ਕੌਮ ਦੀ ਭਾਸ਼ਾ ਜਿਉਂਦੀ ਰਹਿੰਦੀ ਹੈ, ਉਸ ਕੌਮ ਦੀ ਰੂਹ ਕਦੇ ਨਹੀਂ ਮਰਦੀ, ਉਸ ਕੌਮ ਦੀ ਰੂਹ ਕਦੇ ਨਹੀਂ ਮਰਦੀ। ਦੋਸਤੋ, ਉਹਨਾਂ ਨੇ ਪੰਜਾਬੀ ਸਾਹਿਤ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਫਿਰ ਅਧਿਆਪਨ ਦੇ ਖੇਤਰ ਵਿੱਚ ਕਦਮ ਰੱਖਿਆ। ਉਹ ਪੰਜਾਬੀ ਵਿਭਾਗ ਨਾਲ ਜੁੜੇ ਰਹੇ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਬਹੁਤ ਕੰਮ ਕੀਤਾ। ਉਹ ਡੀਨ ਫੈਕਲਟੀ ਆਫ ਲੈਂਗੁਏਜਿਸ ਅਤੇ ਹੋਰ ਮਹੱਤਵਪੂਰਨ ਅਹੁਦਿਆਂ ਤੇ ਵੀ ਰਹੇ। ਦੋਸਤੋ, ਉਹਨਾਂ ਦੀ ਕਲਾਸ ਵਿੱਚ ਵਿਦਿਆਰਥੀ ਸਿਰਫ ਪਾਠ ਨਹੀਂ ਸੁਣਦੇ ਸਨ, ਉਹ ਸੋਚਣਾ ਸਿੱਖਦੇ ਸਨ। ਦੋਸਤੋ, ਡਾਕਟਰ ਦੀਪਕ ਮਨਮੋਹਨ ਸਾਹਿਬ ਜੀ ਨੇ ਪੰਜਾਬੀ ਕਵਿਤਾ, ਆਲੋਚਨਾ, ਭਾਸ਼ਾ ਵਿਗਿਆਨ ਅਤੇ ਵਿਚਾਰਧਾਰਕ ਲਿਖਤ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਉਹਨਾਂ ਦੀ ਲਿਖਤ ਵਿੱਚ ਮਨੁੱਖੀ ਦਰਦ, ਸਮਾਜਿਕ ਚੇਤਨਾ ਅਤੇ ਅੰਦਰੂਨੀ ਸੰਘਰਸ਼ ਸਪਸ਼ਟ ਦਿਖਾਈ ਦਿੰਦਾ ਹੈ। ਉਹਨਾਂ ਦੀਆਂ ਰਚਨਾਵਾਂ ਵਿੱਚ ਆਧੁਨਿਕ ਮਨੁੱਖ ਦੀ ਤਨਹਾਈ, ਅਸਥਿਰਤਾ ਅਤੇ ਸੱਚ ਦੀ ਖੋਜ ਬਹੁਤ ਡੂੰਘਾਈ ਨਾਲ ਮਿਲਦੀ ਹੈ। ਕਿਤਾਬਾਂ ਦੇ ਸਫ਼ਿਆਂ ਚੋਂ ਉਹ ਦਰਦ ਲੱਭਦਾ ਰਿਹਾ। ਜੋ ਲੋਕਾਂ ਦੇ ਚਿਹਰਿਆਂ ਤੇ ਸੀ, ਪਰ ਸ਼ਬਦਾਂ ਵਿੱਚ ਨਹੀਂ ਸੀ।

ਦੋਸਤੋ, ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦਾ ਵਿਅਕਤੀਤਵ ਬਹੁਤ ਸੰਵੇਦਨਸ਼ੀਲ ਅਤੇ ਵਿਚਾਰਸ਼ੀਲ ਹੈ। ਉਹ ਪੰਜਾਬੀ ਭਾਸ਼ਾ ਨੂੰ ਕੇਵਲ ਵਿਸ਼ਾ ਨਹੀਂ ਮੰਨਦੇ, ਉਹ ਇਸ ਨੂੰ ਆਪਣੀ ਰੂਹ ਸਮਝਦੇ ਨੇ। ਉਹਨਾਂ ਦੇ ਲੈਕਚਰਾਂ ਵਿੱਚ ਦਰਸ਼ਨ ਵੀ ਹੁੰਦਾ ਸੀ, ਸਾਹਿਤ ਵੀ ਅਤੇ ਜੀਵਨ ਦੀ ਸੱਚਾਈ ਵੀ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਆਧੁਨਿਕ ਅਧਿਐਨ ਵਿੱਚ ਵੱਡਾ ਯੋਗਦਾਨ ਦਿੱਤਾ। ਉਹ ਗੁਰਮੁਖੀ ਲਿਪੀ, ਆਧੁਨਿਕ ਸਾਹਿਤ ਅਤੇ ਆਲੋਚਨਾ ਦੇ ਗੰਭੀਰ ਵਿਦਵਾਨ ਮੰਨੇ ਜਾਂਦੇ ਨੇ। ਦੋਸਤੋ, ਡਾਕਟਰ ਦੀਪਕ ਮਨਮੋਹਨ ਸਿੰਘ ਜੀ ਵਰਗੇ ਵਿਦਵਾਨ ਸਿਰਫ ਅਧਿਆਪਕ ਨਹੀਂ ਹੁੰਦੇ, ਉਹ ਸਮਾਜ ਦੀ ਚੇਤਨਾ ਹੁੰਦੇ ਨੇ। ਉਹਨਾਂ ਦੀ ਲਿਖਤ ਪੰਜਾਬੀ ਸਾਹਿਤ ਦੇ ਆਸਮਾਨ 'ਚ ਹਮੇਸ਼ਾ ਚਮਕਦੀ ਰਹੇਗੀ। ਉਹਨਾਂ ਦੀ ਲਿਖਤ ਅਤੇ ਵਿਚਾਰਧਾਰਾ ਪੰਜਾਬੀ ਸਾਹਿਤ ਦੇ ਆਸਮਾਨ 'ਚ ਹਮੇਸ਼ਾ ਚਮਕਦੀ ਰਹੇਗੀ।

ਦੋਸਤੋ, ਮੇਰੀ ਵਿਚਾਰਧਾਰਾ ਦੇ ਵਿੱਚ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਸ਼ਖਸੀਅਤ ਨੂੰ ਬਿਆਨ ਕਰਨਾ, ਇੱਕ ਸੂਰਜ ਨੂੰ ਦੀਪਕ ਦਿਖਾਉਣ ਦੇ ਬਰਾਬਰ ਹੋਵੇਗਾ। ਬੂੰਦ ਨੂੰ ਦਰਿਆ

ਡਾਕਟਰ ਦੀਪਕ ਮਨਮੋਹਨ ਸਿੰਘ ਜੀ ਹੋਰਾਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਲਈ ਬੋਲ ਰਿਹਾ ਹਾਂ। ਮੇਰੇ ਵਰਗੇ ਅਨਪੜ੍ਹ ਨੂੰ ਤਾਂ ਡਾਕਟਰ ਸਾਹਿਬ ਦੀ ਪੜ੍ਹਾਈ ਜਾਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਦੱਸਣਾ ਔਖਾ ਏ। ਉਹ ਸਿਰਫ ਇੱਕ ਮਨੁੱਖ ਨਹੀਂ ਸਗੋਂ ਸ਼ਬਦਾਂ ਦਾ ਵਹਿੰਦਾ ਹੋਇਆ ਦਰਿਆ ਨੇ, ਜਿਨ੍ਹਾਂ ਵਿੱਚੋਂ ਗਿਆਨ, ਚੇਤਨਾ, ਪੰਜਾਬੀਅਤ ਅਤੇ ਮਨੁੱਖਤਾ ਦੀਆਂ ਅਣਗਿਣਤ ਛੱਲਾਂ ਆਉਂਦੀਆਂ ਨੇ। ਦੋਸਤੋ, ਜਿਹੜਾ ਵੀ ਜਗਿਆਸਾ ਨਾਲ ਉਹਨਾਂ ਦੇ ਨੇੜੇ ਆਇਆ, ਉਹ ਕੱਲੀ ਬੂੰਦ ਵਾਂਗ ਨਹੀਂ ਰਿਹਾ ਹੋਣਾ। ਬੂੰਦ ਵੱਲੋਂ ਦਰਿਆ ਨਾਲ ਕੀਤੀਆਂ ਮੁਲਾਕਾਤਾਂ ਸਮੇਂ ਦੀ ਡਾਇਰੀ ਵਿੱਚ ਨਹੀਂ ਲਿਖੀਆਂ ਜਾਂਦੀਆਂ, ਉਹ ਤਾਂ ਰੂਹ ਦੀਆਂ ਕੰਧਾਂ ਤੇ ਉੱਕਰ ਜਾਂਦੀਆਂ ਨੇ। ਸਰੋਤਿਓ, ਕੁਝ ਲੋਕ ਸਿਰਫ ਮਿਲਦੇ ਨਹੀਂ ਸਗੋਂ ਰੂਹ ਦੇ ਅੰਦਰ ਉਤਰ ਜਾਂਦੇ ਨੇ। ਮੇਰੀ ਮਿਲਣੀ ਵੀ ਮੇਰੇ ਲਈ ਕੁਝ ਇਸੇ ਤਰ੍ਹਾਂ ਦੀ ਸੀ, ਜਿਵੇਂ ਕੋਈ ਬੂੰਦ ਸਦੀਆਂ ਤੋਂ ਦਰਿਆ ਨੂੰ ਮਿਲਣ ਦੀ ਚਾਹਤ ਵਿੱਚ ਹੋਵੇ ਤੇ ਇੱਕ ਦਿਨ ਉਹ ਦਰਿਆ ਬਾਹਾਂ ਖਿਲਾਰੇ ਉਡੀਕ ਕਰਦਾ ਮਿਲ ਜਾਵੇ।

ਦੋਸਤੋ, ਮੇਰਾ ਸਿੱਧਾ ਜਿਹਾ ਢੰਗ ਤਰੀਕਾ ਜਿਉਣ ਦਾ ਏ। ਜਿਹੜੀ ਚੀਜ਼ ਮੇਰੀ ਪਹੁੰਚ 'ਚ ਨਹੀਂ, ਉਹ ਮੇਰੇ ਕਿਸੇ ਕੰਮ ਦੀ ਨਹੀਂ। ਪਰ ਕੁਝ ਰੂਹਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਤੱਕ ਪਹੁੰਚ ਮਨੁੱਖ ਨਹੀਂ ਬਣਾਉਂਦਾ, ਕੁਦਰਤ ਆਪ ਬਣਾਉਂਦੀ ਹੈ। ਕੁਝ ਦਰਵਾਜ਼ੇ ਕਿਸਮਤ ਨਹੀਂ ਖੋਲਦੀ, ਕਿਰਪਾ ਖੋਲਦੀ ਹੈ। ਦੋਸਤੋ, ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਮਿਲ ਕੇ ਮੇਰੇ ਲਈ ਕੁਦਰਤ ਦੀ ਬਖਸ਼ਿਸ਼ ਵਰਗੇ ਹੋਣ ਦਾ ਮੈਨੂੰ ਅਹਿਸਾਸ ਹੋਇਆ। ਮੇਰੇ ਜੀਵਨ ਦਾ ਬਹੁਤ ਵੱਡਾ ਦਿਨ ਸੀ। ਮੈਂ ਇੱਕ ਅਧਿਆਪਕ ਨੂੰ ਨਹੀਂ ਮਿਲਿਆ, ਮੈਂ ਜਾ ਕੇ ਇੱਕ ਚੱਲਦੇ ਫਿਰਦੇ ਵਿਸ਼ਵ ਵਿਦਿਆਲਿਆ ਨੂੰ ਮਿਲਿਆ ਸੀ। ਮੈਂ ਇੱਕ ਲੇਖਕ ਨੂੰ ਨਹੀਂ ਮਿਲਿਆ ਸੀ, ਮੈਂ ਸ਼ਬਦਾਂ ਦੀ ਤਪੱਸਿਆ ਨੂੰ ਮਿਲਿਆ ਸੀ। ਮੈਂ ਇੱਕ ਪ੍ਰੋਫੈਸਰ ਨੂੰ ਨਹੀਂ ਮਿਲਿਆ ਸੀ, ਮੈਂ ਇੱਕ ਐਸੀ ਰੂਹ ਨੂੰ ਮਿਲਿਆ ਸੀ ਜਿਸ ਦੇ ਅੰਦਰ ਪੰਜਾਬੀਅਤ ਸਿਰਫ ਬੋਲੀ ਨਹੀਂ, ਇਬਾਦਤ ਬਣ ਕੇ ਵਸਦੀ ਹੈ।

ਉਹਨਾਂ ਦੇ ਚਿਹਰੇ ਤੇ ਹਰ ਸਮੇਂ ਉਹ ਨੂਰ ਸੀ ਜੋ ਸਿਰਫ ਕਿਤਾਬਾਂ ਪੜ੍ਹਨ ਨਾਲ ਨਹੀਂ ਆਉਂਦਾ, ਉਹ ਮਨੁੱਖਾਂ ਨੂੰ ਪੜ੍ਹਨ ਨਾਲ ਏ ਆਉਂਦਾ ਏ। ਉਹਨਾਂ ਦੀਆਂ ਅੱਖਾਂ ਵਿੱਚ ਉਹ ਡੂੰਘਾਈ ਸੀ ਜਿੱਥੇ ਸਮਾਂ ਵੀ ਚੁੱਪ ਹੋ ਕੇ ਬੈਠ ਜਾਵੇ। ਉਹਨਾਂ ਦੀ ਗੱਲਬਾਤ ਵਿੱਚ ਕੋਈ ਬਨਾਵਟ ਨਹੀਂ ਸੀ, ਉਹ ਬੋਲਦੇ ਨਹੀਂ ਸਨ, ਵਹਿੰਦੇ ਸਨ। ਹਰ ਸ਼ਬਦ ਇੰਜ ਲੱਗਦਾ ਸੀ ਜਿਵੇਂ ਕਿਸੇ ਪੁਰਾਣੇ ਤਜਰਬੇ ਵਿੱਚੋਂ ਲੰਘ ਕੇ ਆਇਆ ਹੋਵੇ। ਡਾਕਟਰ ਦੀਪਕ ਜੀ, ਮੈਨੂੰ ਲੋਕ ਗਥਾਵਾਂ ਦੇ ਰਸੀਏ, ਵਿਚਾਰਾਂ ਦੇ ਸਮੁੰਦਰ, ਸ਼ਬਦਾਂ ਦੇ ਸੂਫੀ ਅਤੇ ਮਨੁੱਖੀ ਚੇਤਨਾ ਦੇ ਰਾਖੇ ਲੱਗੇ। ਉਹਨਾਂ ਦੇ ਕੋਲ ਬੈਠ ਕੇ ਮਹਿਸੂਸ ਹੁੰਦਾ ਸੀ ਕਿ ਗਿਆਨ ਕਦੇ ਉੱਚਾ ਨਹੀਂ ਬੋਲਦਾ, ਉਹ ਹਮੇਸ਼ਾ ਨਿਮਰ ਹੁੰਦਾ ਏ। ਜਿਸ ਤਰ੍ਹਾਂ ਫਲਾਂ ਨਾਲ ਭਰਿਆ ਦਰਖਤ ਝੁੱਕ ਜਾਂਦਾ ਏ, ਉਸੇ ਤਰ੍ਹਾਂ ਅਸਲੀ ਵਿਦਵਾਨ ਆਪਣੇ ਅੰਦਰੋਂ ਸਧਾਰਨ ਹੋ ਜਾਂਦਾ ਏ।

ਡਾਕਟਰ ਦੀਪਕ ਮਨਮੋਹਨ ਜੀ ਨਾਲ ਬਿਤਾਇਆ ਸਮਾਂ ਮੇਰੇ ਲਈ ਇੱਕ ਕਿਤਾਬ ਦਾ ਸਫ਼ਾ ਸੀ। ਉਹਨਾਂ ਨੇ ਸਿਰਫ ਗੱਲਾਂ ਨਹੀਂ ਕੀਤੀਆਂ, ਉਹਨਾਂ ਨੇ ਜ਼ਿੰਦਗੀ ਦੇ ਉਹ ਪੱਖ ਖੋਲ੍ਹੇ ਜਿਨ੍ਹਾਂ ਬਾਰੇ ਅਸੀਂ ਅਕਸਰ ਸੋਚਦੇ ਹੀ ਨਹੀਂ। ਉਹਨਾਂ ਦੀ ਸੋਚ ਵਿੱਚ ਪਿੰਡ ਦੀ ਮਿੱਟੀ ਦੀ ਖੁਸ਼ਬੂ ਵੀ ਸੀ ਅਤੇ ਵਿਸ਼ਵ ਪੱਧਰੀ ਚਿੰਤਨ ਦੀ ਡੂੰਘਾਈ ਵੀ ਸੀ। ਉਹਨਾਂ ਦੇ ਅੰਦਰ ਇੱਕ ਅਜੀਬ ਤਰ੍ਹਾਂ ਦਾ ਵਿਰਾਗ ਵੀ ਹੈ, ਇੱਕ ਐਸਾ ਵਿਰਾਗ ਜੋ ਮਨੁੱਖ ਨੂੰ ਦੁਨੀਆਂ ਤੋਂ ਦੂਰ ਨਹੀਂ ਕਰਦਾ, ਸਗੋਂ ਮਨੁੱਖ ਦੇ ਹੋਰ ਵੀ ਨੇੜੇ ਲੈ ਜਾਂਦਾ ਏ। ਉਹ ਸਮਝਦੇ ਨੇ ਕਿ ਜੇ ਸਾਹਿਤ ਮਨੁੱਖ ਨੂੰ ਮਨੁੱਖ ਨਾਲ ਨਾ ਜੋੜੇ ਤਾਂ ਉਹ ਸਿਰਫ ਸ਼ਬਦਾਂ ਦਾ ਮੇਲਾ ਰਹਿ ਜਾਂਦਾ ਏ। ਦੋਸਤੋ, ਦੀਪਕ ਜੀ ਦੇ ਅੰਦਰ ਪਿਆਰ ਦੇ ਚਸ਼ਮੇ ਵਗਦੇ ਨੇ, ਜਜ਼ਬਾਤਾਂ ਦੇ ਹੜ ਆਉਂਦੇ ਨੇ, ਸਿਆਣਪ ਦੀ ਰੋਸ਼ਨੀ ਛੱਡਦੇ ਨੇ ਜਿਹੜੀ ਸਿਰਫ ਪੜ੍ਹਾਈ ਨਾਲ ਨਹੀਂ ਜ਼ਿੰਦਗੀ ਨਾਲ ਕਿੱਕਲੀਆਂ ਪਾ ਕੇ ਮਿਲਦੀ ਹੈ। ਉਹਨਾਂ ਕੋਲ ਬੈਠ ਕੇ ਦੋਸਤੋ ਮਹਿਸੂਸ ਹੋਇਆ ਕਿ ਕੁਝ ਲੋਕ ਸੱਚਮੁੱਚ ਪਵਿੱਤਰ ਪਾਣੀ ਵਰਗੇ ਹੁੰਦੇ ਨੇ ਜਿਨ੍ਹਾਂ ਨੂੰ ਮਿਲ ਕੇ ਆਤਮਾ ਦੀ ਪਿਆਸ ਤ੍ਰਿਪਤ ਹੋ ਜਾਂਦੀ ਹੈ। ਦੋਸਤੋ

ਨੂੰ ਇੱਕ ਨਿੱਕੀ ਬੂੰਦ ਵਰਗਾ ਸਮਝਦਾ ਹਾਂ ਜੋ ਹਵਾਵਾਂ ਨਾਲ ਉੱਡਦੀ ਹੋਈ ਸਮੇਂ ਦੀ ਧੂੜ ਵਿੱਚ ਖੋ ਸਕਦੀ ਸੀ, ਪਰ ਜਦੋਂ ਦਰਿਆ ਮਿਲ ਜਾਵੇ ਤਾਂ ਬੂੰਦ ਵੀ ਆਪਣੀ ਹੋਂਦ ਦਾ ਮਤਲਬ ਸਮਝਣ ਲੱਗ ਪੈਂਦੀ ਹੈ। ਦੋਸਤੋ, ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਮਿਲ ਕੇ ਵੀ ਮੇਰੇ ਅੰਦਰ ਕੁਝ ਅਜਿਹਾ ਹੀ ਵਾਪਰਿਆ ਲੱਗਿਆ ਜਿਵੇਂ ਮੇਰਾ ਵਜੂਦ ਆਪਣੇ ਹੀ ਕਿਸੇ ਡੂੰਘੇ ਸੱਚ ਨਾਲ ਮਿਲ ਪਿਆ ਹੋਵੇ। ਦੋਸਤੋ, ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ ਤੇ ਆਪਣਾ ਪਸੰਦੀਦਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ। ਦੋਸਤੋ,

ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹੇਗਾ। ਪਰਮਾਤਮਾ ਸਾਡੇ ਸਾਰਿਆਂ ਦੇ ਉਸਤਾਦ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਲੰਮੀ ਉਮਰ ਬਖਸ਼ਣ। ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਉਹ ਇਸੇ ਤਰ੍ਹਾਂ ਇੱਕ ਮਾਰਗ ਦਰਸ਼ਕ ਦੇ ਤੌਰ 'ਤੇ ਸਾਨੂੰ ਸਾਰਿਆਂ ਨੂੰ ਸੇਧ ਦਿੰਦੇ ਰਹਿਣ। ਗੱਲਾਂ ਬਾਤਾਂ ਦੋਸਤੋ ਜਾਰੀ ਰੱਖਾਂਗੇ, ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਅਤੇ ਮੇਰੇ ਬਹੁਤ ਹੀ ਪਿਆਰੇ ਸਾਥੀਆਂ ਸਤਪਾਲ ਬਰਾੜ ਸਾਹਿਬ ਅਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਐਪੀਸੋਡ ਬਾਤਾਂ ਪੁਰਾਣੇ ਪੰਜਾਬ ਦੀਆਂ, ਜੋ ਕਿ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਸ਼ਖਸੀਅਤ ਨੂੰ ਸਮਰਪਿਤ ਹੈ, ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ।

0: ਹੁਣ ਤੁਸੀਂ ਸੁਣ ਰਹੇ ਸੀ ਸਿਲਸਿਲਾ ਬਾਤਾਂ ਪੁਰਾਣੇ ਪੰਜਾਬ ਦੀਆਂ। ਵਿਸ਼ਾ ਸੀ ਡਾਕਟਰ ਦੀਪਕ ਮਨਮੋਹਨ ਸਿੰਘ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਜਨਾਬ ਬਲਜੀਤ ਸ਼ਰਮਾ, ਸੰਪਾਦਨ ਸਤਪਾਲ ਬਰਾੜ ਤੇ ਮਮਤਾ ਅਰੋੜਾ ਦਾ। ਸਰੋਤਿਓ ਤੇ ਲਓ ਹੁਣ ਸੁਣੋ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ। ਉਸ ਤੋਂ ਪਹਿਲਾਂ ਕੁਝ ਸੰਦੇਸ਼।
1: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 6 ਜੁਲਾਈ, ਦਿਨ ਸੋਮਵਾਰ, ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਪੰਜਾਬੀ ਲੋਕ ਗਾਇਕ ਦੀਦਾਰ ਸੰਧੂ।
2: ਤੂੰ ਸੁਣਦੀ ਰਹੀ ਖੜਕੇ ਓਲੇ,
3: ਨਜ਼ਰ ਉਸ ਨਾਲ ਕਾਦੀ ਲੜ ਗਈ,
2: ਤੂੰ ਬੇਵਾਲੇ ਤੇ ਮਰ ਗਈ,
3: ਨਜ਼ਰ ਉਸ ਨਾਲ ਕਾਦੀ ਲੜ ਗਈ,
2: ਤੂੰ ਬੇਵਾਲੇ ਤੇ ਮਰ ਗਈ,
3: ਇਸ ਤੂੰ ਬੇਨੇ ਕਮਲੇ ਕੀਤੀ ਚੰਗੀ।

0: ਸਰੋਤਿਓ, ਅਮਰਿੰਦਰ ਗਿੱਲ ਦੇ ਗਾਏ ਇਸ ਗੀਤ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਖਤਮ ਕਰਨ ਦੀ ਆਗਿਆ ਦਿਓ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:19। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 6:20 ਤੇ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ
2: ਛੇਤੀ ਕਰੋ ਯਾਰ, ਪਲੀਜ਼ ਛੇਤੀ ਕਰੋ।
3: ਦੂਜਾ ਵੀ ਕੋਈ ਮੈਚ ਹੈ?
2: ਇਹੀ ਸਮਝ ਲੈ ਯਾਰ, ਬੈਂਕ ਜਾਣਾ ਹੈ ਦਾਦਾ ਜੀ ਨੂੰ ਲੈ ਕੇ।
3: ਹਾਂ ਯਾਰ, ਉਮਰ ਹੋ ਜਾਂਦੀ ਹੈ, ਧਾਰਾ ਨਾਲ ਲੈਣਾ ਹੀ ਪੈਂਦਾ ਹੈ।
4: ਪਰ ਬੈਂਕਿੰਗ ਵਿੱਚ ਨਹੀਂ।
5: ਉਂਝ ਵੀ RBI ਕਹਿੰਦਾ ਹੈ ਸੀਨੀਅਰ ਸਿਟੀਜ਼ਨ ਸਭ ਤੋਂ ਪਹਿਲਾਂ। ਜੇ ਤੁਸੀਂ 70 ਸਾਲਾਂ ਤੋਂ ਉੱਪਰ ਹੋ, ਡਿਫਰੈਂਟਲੀ ਏਬਲਡ ਹੋ ਤੇ ਤੁਸੀਂ ਬੈਂਕ ਨਹੀਂ ਜਾ ਸਕਦੇ, ਤਾਂ ਬੈਂਕ ਆਵੇਗਾ ਤੁਹਾਡੇ ਕੋਲ ਜ਼ਰੂਰੀ ਸੇਵਾਵਾਂ ਲੈ ਕੇ, ਉਹ ਵੀ ਵਾਜਬ ਦਰਾਂ ਤੇ।
4: ਸੀਨੀਅਰ ਸਭ ਤੋਂ ਪਹਿਲਾਂ RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
1: ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ

0: ਮੰਤਰੀ ਸੰਬੰਧੀ ਦਿੱਤੇ ਗਏ ਫੈਸਲੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਹੋਈ ਵਿਆਪਕ ਨੁਕਤਾਚੀਨੀ ਤੋਂ ਬਾਅਦ ਸੂਬਾ ਸਰਕਾਰ ਬੁਰੀ ਤਰ੍ਹਾਂ ਘਬਰਾ ਗਈ ਏ ਅਤੇ ਲੋਕਾਂ ਦਾ ਧਿਆਨ ਭਟਕਾਉਣ ਲਈ ਵਿਰੋਧੀ ਧਿਰ ਖਾਸ ਕਰਕੇ ਭਾਜਪਾ ਦੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਏ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਪਾਵਤ ਜ਼ਿਲ੍ਹੇ ਦੇ ਟੰਕਾਪੁਰ ਤੋਂ ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜਥੇ ਵਿਚ 49 ਸ਼ਰਧਾਲੂ ਸ਼ਾਮਲ ਨੇ, ਜਿਨ੍ਹਾਂ ਵਿਚ 34 ਮਰਦ ਅਤੇ 15 ਔਰਤਾਂ ਨੇ। ਇਨ੍ਹਾਂ ਵਿਚ ਇਕ ਡਾਕਟਰ ਵੀ ਏ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੈਲਾਸ਼ ਮਾਨਸਰੋਵਰ ਯਾਤਰਾ ਸਿਰਫ ਇਕ ਧਾਰਮਿਕ ਯਾਤਰਾ ਨਹੀਂ, ਸਗੋਂ ਅਧਿਆਤਮਿਕ ਜਾਗ੍ਰਿਤੀ, ਸਭਿਆਚਾਰਕ ਏਕਤਾ ਅਤੇ ਰਾਸ਼ਟਰੀ ਸਦਭਾਵਨਾ ਦਾ ਪ੍ਰਤੀਕ ਏ। ਮਾਨਸਾ ਰੋਡ ਤੇ ਪਿੰਡ ਕੋਟਣਾ ਕਲਾਂ ਦੇ ਨਜ਼ਦੀਕ ਇਕ ਕਾਰ ਅਤੇ ਟਰਾਲੇ ਦੀ ਸਿੱਧੀ ਟੱਕਰ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਏ। ਜਾਣਕਾਰੀ ਮੁਤਾਬਿਕ ਇਹ ਦੋਵੇਂ ਮਾਨਸਾ ਤੋਂ ਪਟਿਆਲਾ ਵੱਲ ਜਾ ਰਹੇ ਸਨ ਤਾਂ ਸਾਹਮਣੇ ਆ ਰਹੇ ਇਕ ਟਰਾਲੇ ਦੀ ਇਨ੍ਹਾਂ ਦੇ ਵਾਹਨ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਸਵਾਰ ਨੌਜਵਾਨਾਂ ਨੂੰ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਨਸਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਟਰਾਲੇ ਦੇ ਚਾਲਕ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਮੋਹਾਲੀ ਦੇ ਵਣ ਵਿਭਾਗ ਵੱਲੋਂ ਚੁਗਿਰਦਾ ਬਚਾਉਣ, ਰੁੱਖ ਲਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਵਾਹਨਾਂ ਦੀ ਵਰਤੋਂ ਘਟਾ ਕੇ ਸਾਈਕਲ ਦੀ ਵਰਤੋਂ ਨੂੰ ਹੁੰਗਾਰਾ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਫੇਸ 5 ਵਿਖੇ ਇਕ ਸਮਾਗਮ ਕਰਾਇਆ ਗਿਆ। ਇਸ ਉਪਰਾਲੇ ਤਹਿਤ ਇਕ ਰੈਲੀ, ਗ੍ਰੀਨਥਨ 2026 ਨਾਂ ਦੀ ਮੈਰਾਥਨ ਤੇ ਸਾਈਕਲ ਰੈਲੀ ਕਰਾਈ ਗਈ। ਇਸ ਚ ਸ਼ਹਿਰ ਚ ਵੱਖ ਵੱਖ ਥਾਵਾਂ ਤੋਂ ਲੋਕਾਂ, ਬਜ਼ੁਰਗਾਂ, ਔਰਤਾਂ, NGO ਸੰਸਥਾਵਾਂ, ਸਕੂਲਾਂ ਦੇ ਵਿਦਿਆਰਥੀਆਂ, CRPF ਦੇ ਜਵਾਨਾਂ ਨੇ ਹਿੱਸਾ ਲਿਆ। ਇਹ ਰੈਲੀ ਗੁਰਦੁਆਰਾ ਆਮ ਸਾਹਿਬ ਮੋਹਾਲੀ ਵਿਖੇ ਖਤਮ ਹੋਈ। ਲੋਕਾਂ ਨੂੰ ਬੂਟੇ ਵੀ ਵੰਡੇ ਗਏ। ਰੈਲੀ ਦੀ ਅਗਵਾਈ DFO ਮੋਹਾਲੀ ਦੇ ਡਿਵੀਜ਼ਨ ਫੋਰੈਸਟ ਅਫਸਰ ਅਮਨੀਤ ਸਿੰਘ ਅਤੇ MC ਨਸੀਬ ਸਿੰਘ ਸੱਦੂ ਨੇ ਕੀਤੀ ਅਤੇ ਮੌਕੇ ਤੇ ਲੋਕਾਂ ਨੂੰ ਚੁਗਿਰਦਾ ਬਚਾਉਣ ਲਈ ਕੋਸ਼ਿਸ਼ ਕਰਨ ਲਈ ਪ੍ਰੇਰਿਆ। DFO ਅਮਨਜੀਤ ਸਿੰਘ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
1: ਇਹ ਅੱਜ ਦਾ ਜਿਹੜਾ ਉਪਰਾਲਾ ਹੈ, ਇਹ ਬੇਸਿਕਲੀ ਆਪਾਂ ਰੱਖਿਆ ਸੀ ਗ੍ਰੀਨਾਥੋਨ ਰਨਿੰਗ ਪਲੱਸ ਸਾਈਕਲਿੰਗ। 200 ਤੋਂ ਪਲੱਸ ਲੋਕਾਂ ਨੇ ਪਾਰਟੀਸਿਪੇਟ ਕੀਤਾ ਹੈ। ਮੋਟੀਵੇਸ਼ਨ ਮੰਗ ਦੀ ਕਾਮਨ ਪਬਲਿਕ ਕੀ ਹਾਂ ਜੀ, ਆਪਾਂ ਅਵੇਅਰਨੈਸ ਕ੍ਰੀਏਟ ਕਰਨੀ ਹੈ ਟੂਵਰਡਸ ਨੇਚਰ। ਫੋਰੈਸਟ ਡਿਪਾਰਟਮੈਂਟ ਵੱਲੋਂ ਸੈਪਲਿੰਗਸ ਆਪਾਂ ਦੇਣ ਨੂੰ ਰੈਡੀ ਹੈ। ਪਬਲਿਕ ਨੂੰ ਅਪੀਲ ਹੈ ਕਿ ਜਿੰਨੇ ਮਰਜ਼ੀ ਤੁਸੀਂ ਲੈ ਕੇ ਜਾਓ, ਲਾਓ ਜ਼ਰੂਰ, ਪਰ ਪਾਲੋ ਜ਼ਰੂਰ। ਮੇਰੀ ਇੱਕ ਰਿਕੁਐਸਟ ਹੈ, ਬੀਇੰਗ ਅ ਇੰਡੀਅਨ ਸਿਟੀਜ਼ਨ, ਸਾਡੇ ਕੰਸਟੀਟਿਊਸ਼ਨ ਵੀ ਲਿਖਿਆ ਹੋਇਆ ਵੀ ਫੰਡਾਮੈਂਟਲ ਡਿਊਟੀ ਹੈ ਹਰ ਪਬਲਿਕ ਦੀ ਕਿ ਆਪਣੇ ਵਾਤਾਵਰਨ ਨੂੰ ਪ੍ਰੋਟੈਕਟ ਕਰੇ।
0: ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਹੁਸ਼ਿਆਰਪੁਰ ਨਗਰ ਨਿਗਮ ਦੇ ਪੰਜਾਬ ਵਾਰਡਾਂ ਲਈ ਅੱਜ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਹੋਈ। ਸ਼ਾਮ 4 ਵਜੇ 58.99% ਪੋਲਿੰਗ ਦਰਜ ਕੀਤੀ ਗਈ। ਪੰਜਾਬ ਚ ਪੱਟੀਦਾਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੋਰਟਲ ਅਧਿਕਾਰਕ ਤੌਰ ਤੇ ਖੋਲ ਦਿੱਤਾ ਗਿਆ ਤੇ ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਹੋਏਗਾ। ਨਮਸਕਾਰ।
2: ਜਲਦੀ ਟਿਫਿਨ ਪੈਕ ਕਰੋ ਰਾਜੂ, ਮੋਬਾਈਲ ਛੱਡ।
3: ਓ ਦੀਦੀ, ਬੈਂਕ ਦਾ ਨੰਬਰ ਚਾਹੀਦਾ ਹੈ, ਰਿਫੰਡ ਹੀ ਨਹੀਂ ਆਇਆ। ਮਿਲ ਗਿਆ, ਹੁਣੇ ਫੋਨ ਕਰਦਾ ਦੀਦੀ।
2: ਬਿਨਾਂ ਨੰਬਰ ਦੀ ਜਾਂਚ ਕੀਤੇ ਅਕਸਰ ਧੋਖੇਬਾਜ਼ ਜਾਲੀ ਬੈਂਕ ਵੈਬਸਾਈਟਾਂ ਤੇ ਜਾਲੀ ਨੰਬਰਾਂ ਨਾਲ ਪੈਸੇ ਠੱਗਦੇ ਹਨ।
3: ਤਾਂ ਫਿਰ ਸਹੀ ਨੰਬਰ
2: ਬੈਂਕ ਦੀ ਅਧਿਕਾਰਕ ਵੈਬਸਾਈਟ ਜਾਂ ਤੇ ਕਾਰਡ ਤੇ।
3: ਤੁਸੀਂ ਤਾਂ ਬਚਾ ਲਿਆ ਦੀਦੀ।
2: ਕੰਮ ਤੋਂ ਨਹੀਂ
3: ਕਰ ਰਿਹਾ ਜੀ।
4: RBI ਕਹਿੰਦਾ ਹੈ
2: ਸਹੀ ਵਿੱਤੀ ਰਵੱਈਆ ਤੁਹਾਨੂੰ ਬਚਾਏਗਾ ਹਮੇਸ਼ਾ।
5: ਹੁਣੇ ਤੁਸੀਂ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 6:30 ਤੇ 55 ਸੈਕਿੰਡ। ਪੇਸ਼ ਹੈ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵ ਵਾਣੀ।

ਹਾਜ਼ਰ ਹੈ। ਯੁਵਾ ਸਾਥੀਓ, ਅੱਜ ਇਸ ਪ੍ਰੋਗਰਾਮ ਤਹਿਤ ਤੁਸੀਂ ਗੀਤ ਸੰਗੀਤ ਤੋਂ ਇਲਾਵਾ ਸੁਣੋਗੇ ਰੋਜ਼ਗਾਰ ਸਮਾਚਾਰ। ਤੇ ਲੋ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਬਲਕਾਰ ਸਿੱਧੂ ਦੇ ਗਾਏ ਇਸ ਗੀਤ ਨਾਲ।

ਯੁਵਾ ਸਾਥੀਓ, ਹੁਣੇ ਤੁਸੀਂ ਬਲਕਾਰ ਸਿੱਧੂ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ ਇੱਕ ਹੀ ਸੁਣ ਰਹੇ ਸੀ। ਤੇ ਲੋ ਹੁਣ ਸੁਣੋ ਰੋਜ਼ਗਾਰ ਸਮਾਚਾਰ। PM ਸ਼੍ਰੀ ਸਕੂਲ ਨਵੋਦਿਆ ਵਿਦਿਆਲਿਆ ਸੰਧੂਆਂ ਜ਼ਿਲ੍ਹਾ ਰੋਪੜ ਵੱਲੋਂ ਮੈਟ੍ਰਿਕ ਦੀ ਖਾਲੀ ਪਈਆਂ 3 ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਇਹ ਅਸਾਮੀਆਂ ਅਕਾਦਮਿਕ ਸੈਸ਼ਨ 26-27 ਲਈ ਹਨ। ਮੈਟ੍ਰਿਕ ਦੀਆਂ ਖਾਲੀ ਪਈਆਂ ਅਸਾਮੀਆਂ ਲਈ ਸਿੱਧਾ ਇੰਟਰਵਿਊ 15 ਜੁਲਾਈ 2026 ਨੂੰ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਪ੍ਰਿੰਸੀਪਲ PM ਸ਼੍ਰੀ ਸਕੂਲ ਨਵੋਦਿਆ ਵਿਦਿਆਲਿਆ ਸੰਧੂਆਂ ਜ਼ਿਲ੍ਹਾ ਰੋਪੜ ਵਿਖੇ ਹੋਵੇਗਾ। ਇਸ ਅਸਾਮੀ ਲਈ ਵਿੱਦਿਅਕ ਯੋਗਤਾ ਇਸ ਤਰ੍ਹਾਂ ਹੈ, ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਘੱਟੋ ਘੱਟ 10ਵੀਂ ਪਾਸ ਕੀਤੀ ਹੋਵੇ। ਉਚੇਰੀ ਵਿੱਦਿਅਕ ਯੋਗਤਾ ਵਾਲੇ ਨੂੰ ਪਹਿਲ ਦਿੱਤੀ ਜਾਵੇਗੀ। ਇਸ ਅਸਾਮੀ ਲਈ ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 35 ਸਾਲ ਅਤੇ ਵੱਧ ਤੋਂ ਵੱਧ 55 ਸਾਲ ਹੋਣੀ ਚਾਹੀਦੀ ਹੈ। ਯੋਗ ਉਮੀਦਵਾਰ ਮਿਤੀ 15 ਜੁਲਾਈ 2026 ਨੂੰ ਸਵੇਰੇ 9 ਵਜੇ ਆਪਣੇ ਸਾਰੇ ਸਰਟੀਫਿਕੇਟ, 2 ਪਾਸਪੋਰਟ ਸਾਈਜ਼ ਫੋਟੋਗ੍ਰਾਫ ਦੇ ਨਾਲ ਪ੍ਰਿੰਸੀਪਲ PM ਸ਼੍ਰੀ ਸਕੂਲ ਨਵੋਦਿਆ ਵਿਦਿਆਲਿਆ ਸੰਧੂਆਂ ਜ਼ਿਲ੍ਹਾ ਰੋਪੜ ਵਿਖੇ ਪਹੁੰਚ ਕਰਨ। ਅਗਲਾ ਰੋਜ਼ਗਾਰ ਸਮਾਚਾਰ ਇਸ ਤਰ੍ਹਾਂ ਹੈ, PM ਸ਼੍ਰੀ ਸਕੂਲ ਨਵੋਦਿਆ ਵਿਦਿਆਲਿਆ ਕੌਣੀ ਫਰੀਦਕੋਟ ਵੱਲੋਂ ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ।

ਇਹਨਾਂ ਅਸਾਮੀਆਂ ਲਈ MTS ਦੀਆਂ ਖਾਲੀ ਪਈਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਇਹਨਾਂ ਅਸਾਮੀਆਂ ਲਈ ਘੱਟੋ ਘੱਟ ਵਿਦਿਅਕ ਯੋਗਤਾ 10ਵੀਂ ਹੋਣੀ ਚਾਹੀਦੀ ਹੈ। ਉਚੇਰੀ ਸਿੱਖਿਆ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਇਹ ਅਸਾਮੀਆਂ ਅਕਾਦਮਿਕ ਸੈਸ਼ਨ 26-27 ਲਈ ਹਨ। ਇਹਨਾਂ ਅਸਾਮੀਆਂ ਲਈ ਸਿੱਧਾ ਇੰਟਰਵਿਊ ਰੱਖਿਆ ਗਿਆ ਹੈ ਜੋ 9 ਜੁਲਾਈ 2026 ਸਵੇਰੇ 9 ਵਜੇ ਪ੍ਰਿੰਸੀਪਲ PM ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਕੌਣੀ ਫਰੀਦਕੋਟ ਵਿਖੇ ਹੋਵੇਗਾ। ਇਹਨਾਂ ਅਸਾਮੀਆਂ ਲਈ ਉਮੀਦਵਾਰ ਦੀ ਉਮਰ ਘੱਟ ਤੋਂ ਘੱਟ 35 ਸਾਲ ਅਤੇ ਵੱਧ ਤੋਂ ਵੱਧ 55 ਸਾਲ ਹੋਣੀ ਚਾਹੀਦੀ ਹੈ।

ਯੋਗ ਉਮੀਦਵਾਰ ਮਿਤੀ 9 ਜੁਲਾਈ 2026 ਨੂੰ ਸਵੇਰੇ 9 ਵਜੇ ਪ੍ਰਿੰਸੀਪਲ PM ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਕੌਣੀ ਫਰੀਦਕੋਟ ਵਿਖੇ ਆਪਣੇ ਅਸਲ ਸਰਟੀਫਿਕੇਟਾਂ 2 ਪਾਸਪੋਰਟ ਸਾਈਜ਼ ਫੋਟੋਗ੍ਰਾਫ ਦੇ ਨਾਲ ਪਹੁੰਚ ਕਰਨ। ਯੁਵਾ ਸਾਥੀਓ, ਰੁਜ਼ਗਾਰ ਸਮਾਚਾਰ ਅਜੇ ਜਾਰੀ ਨੇ ਤੇ ਆਓ ਸੁਣਦੇ ਹਾਂ ਇਹ ਗੀਤ।

ਹੁਣੇ ਤੁਸੀਂ ਡਾਕਟਰ ਹਰਫੂਲ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ। ਯੁਵਾ ਸਾਥੀਓ ਤੇ ਲਓ ਹੁਣ ਸੁਣੋ ਰੋਜ਼ਗਾਰ ਸਮਾਚਾਰ। ਸਰਕਾਰੀ ITI ਬਠਿੰਡਾ ਵਿਖੇ ਬਿਲਡਿੰਗ ਟਰੇਡਾਂ ਲਈ ਗੈਸਟ ਫੈਕਲਟੀ ਦੀਆਂ ਅਸਾਮੀਆਂ ਲਈ ਸਿੱਧੀ ਭਰਤੀ ਲਈ ਬਿਨੈ ਪੱਤਰ ਮੰਗੇ ਗਏ ਹਨ। ਇਨ੍ਹਾਂ ਅਸਾਮੀਆਂ ਲਈ ਵੇਤਨਮਾਨ ਉੱਕਾ ਪੁੱਕਾ 15,000 ਰੁਪਏ ਦਾ ਹੋਵੇਗਾ। ਇਨ੍ਹਾਂ ਅਸਾਮੀਆਂ ਲਈ ਸਿੱਧੀ ਭਰਤੀ 9 ਜੁਲਾਈ 2026 ਨੂੰ ਸਵੇਰੇ 10 ਵਜੇ ਹੋਵੇਗੀ। ਸਥਾਨ ਰਹੇਗਾ ਸਰਕਾਰੀ ITI ਬਠਿੰਡਾ। ਮੁੱਖ ਟਰੇਡਾਂ ਇਸ ਤਰ੍ਹਾਂ ਰਹਿਣਗੀਆਂ: ਕੋਪਾ, ਸਟੈਨੋ, ਵੈਲਡਰ, ਇਲੈਕਟ੍ਰੀਸ਼ੀਅਨ, ਫਿਟਰ, ਮੋਟਰ ਵਹੀਕਲ, ਸਿਲਾਈ ਕਢਾਈ, ਕਾਸਮਾਟੋਲੋਜੀ ਆਦਿ। ਇਨ੍ਹਾਂ ਲਈ ਵਿਦਿਅਕ ਯੋਗਤਾ ਇਸ ਤਰ੍ਹਾਂ ਹੈ: ਉਮੀਦਵਾਰ ਨੇ ਡਿਗਰੀ ਜਾਂ ਡਿਪਲੋਮਾ ਪਾਸ ਕੀਤਾ ਹੋਵੇ। CITS ਪਾਸ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਯੋਗ ਉਮੀਦਵਾਰ ਆਪਣੇ ਬਿਨੈ ਪੱਤਰ ਦੇ ਨਾਲ ਆਪਣੇ ਤਸਦੀਕਸ਼ੁਦਾ ਸਰਟੀਫਿਕੇਟਾਂ ਦੀਆਂ ਕਾਪੀਆਂ ਅਤੇ ਅਸਲ ਸਰਟੀਫਿਕੇਟ ਲੈ ਕੇ ਸਵੇਰੇ 9 ਵਜੇ 9 ਜੁਲਾਈ 2026 ਨੂੰ ਸਰਕਾਰੀ ITI ਬਠਿੰਡਾ ਵਿਖੇ ਪਹੁੰਚਣ। ਇਨ੍ਹਾਂ ਅਸਾਮੀਆਂ ਲਈ ਸਿੱਧੀ ਭਰਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਸਿਸਟੈਂਟ ਡਾਇਰੈਕਟਰ ਰਿਸਰਚ, ਅਡੀਸ਼ਨਲ ਡਾਇਰੈਕਟਰ ਆਫ ਐਕਸਟੈਂਸ਼ਨ ਐਜੂਕੇਸ਼ਨ, ਅਸਿਸਟੈਂਟ ਪ੍ਰੋਫੈਸਰ ਸਟੈਟਿਕਸ, ਅਸਿਸਟੈਂਟ ਪ੍ਰੋਫੈਸਰ ਮਾਈਕਰੋਬਾਇਓਲੋਜੀ, ਅਸਿਸਟੈਂਟ ਪ੍ਰੋਫੈਸਰ ਪੰਜਾਬੀ, ਫਾਰਮ ਮੈਨੇਜਰ

ਸਟੋਰ ਕੀਪਰ, ਬੇਲਦਾਰ ਅਤੇ ਚੌਂਕੀਦਾਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਗਏ ਹਨ। ਇਨ੍ਹਾਂ ਅਸਾਮੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 30 ਜੁਲਾਈ 2026 ਹੈ। ਯੋਗ ਉਮੀਦਵਾਰ ਇੱਕ ਵਾਰ ਫਿਰ ਨੋਟ ਕਰ ਲੈਣ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਸਿਸਟੈਂਟ ਡਾਇਰੈਕਟਰ ਰਿਸਰਚ, ਅਡੀਸ਼ਨਲ ਡਾਇਰੈਕਟਰ ਆਫ ਐਕਸਟੈਂਸ਼ਨ ਐਜੂਕੇਸ਼ਨ, ਅਸਿਸਟੈਂਟ ਪ੍ਰੋਫੈਸਰ ਸਟੈਟਿਕਸ, ਅਸਿਸਟੈਂਟ ਪ੍ਰੋਫੈਸਰ ਮਾਈਕਰੋਬਾਇਓਲੋਜੀ, ਅਸਿਸਟੈਂਟ ਪ੍ਰੋਫੈਸਰ ਪੰਜਾਬੀ, ਫਾਰਮ ਮੈਨੇਜਰ, ਸਟੋਰ ਕੀਪਰ, ਬੇਲਦਾਰ ਅਤੇ ਚੌਂਕੀਦਾਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਮਿਤੀ 30 ਜੁਲਾਈ 2026 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਤੁਸੀਂ ਆਪਣੇ ਬਿਨੈ ਪੱਤਰ ਭੇਜ ਸਕਦੇ ਹੋ। ਯੁਵਾ ਸਾਥੀਓ, ਤੇ ਲਓ ਹੁਣ ਸੁਣੋ ਗੁਲਾਮ ਅਲੀ ਦੀ ਆਵਾਜ਼ ਵਿੱਚ ਇਹ ਗੀਤ।

FM band 101.1 MHz ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:55। ਪੇਸ਼ ਹੈ ਸਾਡੇ ਸਰੋਤਿਆਂ ਦੀਆਂ ਫੋਨ ਕਾਲ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ।

0: ओम शाम सुहानी दा अपने रेडियो दोस्त लवलीन सहदेवा दे नाल वेखदे आं केड़े श्रोता इंतजार कर रहे ने। हलो
1: हलो हलो सत श्री अकाल जी।
0: सत श्री अकाल, नमस्कार जनाब, अपना नाम ते ग्रां दसो।
1: दर्शन सिंह बेदी बोलदा जी, फुल्ला मिट्टी तों जी।
0: दर्शन सिंह जी, की हाल चाल ने?
1: ठीक है सर जी, गर्मी बहुत वधिया जी, वधी खड़ी है जी।
0: हां गर्मी बहुत ज्यादा पै रही है, तुसी
1: अपना ध्यान रखो। हां गर्मी बहुत जी,
0: ਇਹ ਕਿਸੇ ਨਾ ਕਿਸੇ ਕਾਰਨ ਅਸੀਂ ਆਪ ਹੀ ਹੈ ਨਾ ਜੀ, ਅਸੀਂ
1: ਮੀਂਹ ਪੈ ਜੂਗਾ ਰਾਤ ਨੂੰ,
0: ਮੀਂਹ ਪੈ ਜੂਗਾ,
1: ਹਾਂ ਮੀਂਹ ਪਊਗਾ ਜੀ ਰਾਤ ਨੂੰ।
0: ਗੱਲਬਾਤ ਹੋ ਗਈ ਤੁਹਾਡੀ ਇੰਦਰ ਦੇਵਤਾ ਨਾਲ?
1: ਹਾਂਜੀ ਹਾਂ, ਫੁੱਲੋ ਮਿੱਟੀ ਤੋਂ ਬੋਲਦੇ
0: ਆ। ਚਲੋ ਵਧੀਆ ਲੱਗਾ, ਰੱਬ ਤੁਹਾਡੀ ਅਰਦਾਸ ਕਬੂਲ ਕਰੇ ਤੇ ਬਾਰਿਸ਼ ਆਵੇ, ਅਸੀਂ ਉਸ ਬਾਰਿਸ਼ ਦਾ ਆਨੰਦ ਮਾਣੀਏ। ਆਪਣੀ ਫਰਮਾਇਸ਼ ਦੱਸੋ ਦਰਸ਼ਨ ਜੀ। ਜੀ ਕੁਲਦੀਪ ਮਾਣਕ ਦਾ ਹੁਣੇ ਗੀਤ ਚੱਲਿਆ ਜੀ, ਚਲੋ ਤੁਹਾਡੀ ਫਰਮਾਇਸ਼ ਤੇ ਫੇਰ ਪੇਸ਼ ਕਰ ਰਹੇ ਹਾਂ ਕੁਲਦੀਪ ਮਾਣਕ ਦੀ ਆਵਾਜ਼ ਚ ਇਹ ਗੀਤ। ਫੋਨ ਕਰਨ ਲਈ ਸ਼ੁਕਰੀਆ ਜਨਾਬ।

0: ਖੁਸ਼ਵੰਤ ਸਰੋਤਾ ਨੇ। ਵਧੀਆ ਲੱਗਿਆ, ਆਪਣੀ ਫਰਮਾਇਸ਼ ਦੱਸੋ ਜਨਾਬ।
1: ਥੈਂਕ ਯੂ ਸਰ। ਹਰਜੀਤ ਹਰਮਨ ਸੁਣਾ ਦਿਓ ਜੀ।
0: ਹਰਜੀਤ ਹਰਮਨ ਦਾ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗਾ। ਕੀ ਕੰਮ ਕਾਰ ਕਰਦੇ ਹੋ?
1: ਮੇਰੇ ਇੱਥੇ ਪੇਂਟ ਦੀ ਸੈਂਟਰੀ ਦੀ ਆਲ ਰਾਊਂਡਰ ਜੀ ਦੁਕਾਨ ਹੀ ਲੰਬੀ ਬਾਂਸਲ ਟ੍ਰੇਡਿੰਗ ਕੰਪਨੀ ਦਾ।
0: ਅੱਛਾ ਅੱਛਾ, ਚਲੋ ਫੋਨ ਕਰਨ ਲਈ ਸ਼ੁਕਰੀਆ ਜਨਾਬ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

0: ਸਰੋਤਿਓ, ਇਸ ਗੀਤ ਦੇ ਨਾਲ ਹੀ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ। ਰੱਬ ਰਾਖਾ।
1: ਪ੍ਰੋਗਰਾਮ ਸ਼ਾਮ ਸੁਹਾਨੀ
0: ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:29:35। ਹੁਣ ਤੋਂ ਥੋੜੀ ਦੇਰ ਬਾਅਦ 7:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ। ਖਬਰਾਂ ਤੋਂ ਤੁਰੰਤ ਬਾਅਦ ਹੀ ਆਈਸੀਸੀ ਵੁਮੈਨਸ ਟੀ20 ਵਰਲਡ ਕੱਪ 2026 ਦੇ ਫਾਈਨਲ ਮੈਚ ਦਾ ਲੋਰਡਸ ਕ੍ਰਿਕਟ ਗਰਾਊਂਡ ਲੰਡਨ ਤੋਂ ਸਿੱਧਾ ਪ੍ਰਸਾਰਣ ਪੇਸ਼ ਕੀਤਾ ਜਾਏਗਾ। ਥੋੜੀ ਦੇਰ ਲਈ ਇਨ੍ਹਾਂ ਦਾ ਸਾਡੇ ਨਾਲ ਇੰਤਜ਼ਾਰ ਕਰੋ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਦੋਹਾ ਵਿਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜ਼ਾਸਿਮ ਅਲ ਥਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦਵੱਲੇ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਨੇ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਪ੍ਰਗਟਾਈ ਏ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਿਕਾ ਮਿਸ਼ਨ ਦਿਹਾਤੀ ਕਾਨੂੰਨ ਤਹਿਤ ਰਾਜਾਂ ਨੂੰ 25,000 ਕਰੋੜ ਰੁਪਏ ਦੀ ਸਹਾਇਤਾ ਜਾਰੀ ਕੀਤੀ। ਕੈਲਾਸ਼ ਮਾਨਸਰੋਵਰ ਯਾਤਰਾ 2026 ਅੱਜ ਤੋਂ ਸ਼ੁਰੂ ਹੋ ਗਈ ਏ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਤੇ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਕਾਰ ਔਰਤਾਂ ਦੇ ਆਈਸੀਸੀ 2020 ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਮੈਚ ਅੱਜ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਦੋਹਾ ਵਿਚ ਕਤਰ ਦੇ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲ ਥਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦਵੱਲੇ ਸਹਿਯੋਗ ਤੇ ਵੱਖ ਵੱਖ ਪਹਿਲੂਆਂ ਖਾਸ ਕਰਕੇ ਊਰਜਾ, ਵਪਾਰ, ਨਿਵੇਸ਼, ਸੰਪਰਕ, ਸੁਰੱਖਿਆ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੀ ਸਮੀਖਿਆ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਰਣਨੀਤਿਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਨਵੇਂ ਮੌਕਿਆਂ ਦੀ ਭਾਲ ਵੀ ਕੀਤੀ। ਡਾ ਜੈਸ਼ੰਕਰ ਨੇ ਭਾਰਤੀ ਭਾਈਚਾਰੇ ਦੀ ਸੁਰੱਖਿਆ ਅਤੇ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਪੱਛਮੀ ਏਸ਼ੀਆ ਸੰਘਰਸ਼ ਅਤੇ ਇਸ ਦੇ ਪ੍ਰਭਾਵ ਤੇ ਉਨ੍ਹਾਂ ਦੇ ਮੁਲੰਕਣ ਸਾਂਝੇ ਕਰਨ ਦੀ ਸ਼ਲਾਘਾ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਓਪੇਕ ਪਲੱਸ ਨੇ ਆਲਮੀ ਤੇਲ ਬਾਜ਼ਾਰ ਦੀਆਂ ਸਥਿਤੀਆਂ ਦੀ ਸਮੀਖਿਆ ਕਰਨ ਲਈ ਬੁਲਾਈ ਗਈ ਵਰਚੁਅਲ ਮੀਟਿੰਗ ਦੇ ਬਾਅਦ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਲਈ ਸਹਿਮਤੀ ਜਤਾਈ ਏ। ਅੱਜ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇਕ ਬਿਆਨ ਵਿਚ ਸਾਊਦੀ ਅਰਬ, ਰੂਸ, ਇਰਾਕ, ਕੁਵੈਤ, ਕਜ਼ਾਕਿਸਤਾਨ, ਅਲਜੀਰੀਆ ਤੇ ਓਮਾਨ ਸਮੇਤ 7 ਓਪੇਕ ਪਲੱਸ ਮੈਂਬਰ ਦੇਸ਼ਾਂ ਨੇ ਕਿਹਾ ਕਿ ਇਹ ਫੈਸਲਾ ਬਾਜ਼ਾਰ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ। ਤੇਲ ਉਤਪਾਦਕ ਸਮੂਹ ਨੇ ਕਿਹਾ ਕਿ ਉਹ ਆਲਮੀ ਤੇਲ ਬਾਜ਼ਾਰ ਦੀ ਨਿਗਰਾਨੀ ਕਰਨਾ ਜਾਰੀ ਰੱਖੇਗਾ ਤੇ ਸਹਿਮਤ ਉਤਪਾਦਨ ਟੀਚਿਆਂ ਦੀ ਪਾਲਣਾ ਨੂੰ ਯਕੀਨੀ ਬਣਾਏਗਾ।

0: and several others were injured when Pakistan Rangers allegedly opened fire on protesters. The incident comes amid a crackdown on demonstrations demanding basic rights, economic relief and political freedoms. Media reports also said that more than 600 civil rights activists have been arrested following anti-Islamabad protests in the region. Meanwhile, overseas Kashmiris held a protest gathering in London today in support of the demonstrators. On the other hand, in Pakistan, protests have also intensified at Karachi's Abbasi Shahid Hospital, where junior doctors are demanding payment of pending stipends, better security and improved hospital facilities. The protesting doctors warned that they would suspend outpatient services if the demands are not addressed. In the ICC Women's T20 World Cup Final, England were 91 for 4 in 13.5 overs against Australia at Lord's Cricket Ground in London when reports last came in. Earlier, Australia won the toss and opted to bowl first. In the FIFA World Cup, Brazil will take on Norway in the round of 16 match in New Jersey at 1:30 a.m. Indian time tonight. England will face Mexico in Mexico City in the other pre-quarterfinal at 5:30 a.m. tomorrow. In the Wimbledon tennis, American Jessica Pegula defeated compatriot Iva Jovic 4-6, 6-3, 6-1 in the women's singles to reach the quarterfinals in London today. The other match between Czech Republic's Karolina Muchova and compatriot Barbora Krejcikova is underway. In the other round of 16 matches, top seed Arina Sabalenka will face Japan's Naomi Osaka and Switzerland's Belinda Bencic and meet Coco Gauff of the United States later tonight. In the men's singles, the round of 16 match between Serbia's Novak Djokovic and Roman Sofalian of Russia is underway. Later tonight, top seed Yannick Sinner of Italy will take on Japan's Shintaro Mochizuki. The annual Amarnath Yatra has witnessed an encouraging start this year with 32,313 devotees offering prayers at the cave revered shrine during the first 2 days of the pilgrimage. 20,145 pilgrims performed darshan at the cave shrine on the second day of the Yatra. Uttarakhand Chief Minister Pushkar Singh Dhami today flagged off the first batch of the Kailash Mansarovar Yatra 2026 from Tanakpur in Champawat district for the next leg of the pilgrimage. The first batch comprises 49 pilgrims. On the occasion, the Chief Minister said the Kailash Mansarovar Yatra is not just a religious journey, but a symbol of spiritual awareness, cultural unity and national harmony. And now, before we end the bulletin, the headlines once again. Southwest monsoon intensified across India. Red alert issued for Mumbai. Warning of heavy rain in several states. Union Minister Jyotiraditya Sindhya and MP Chief Minister Dr. Mohan Yadav lay foundation stone of 2,500 crore rupee defense manufacturing plant in Shivpuri. External Affairs Minister Dr. S. Jaishankar begins his six-day visit to West Asia, meets Qatari Prime Minister Mohammed bin Abdul Rahman bin Jassim Al Thani in Doha. OPEC Plus agrees to increase oil production by 188,000 barrels per day from next month to support market stability. In T20 Cricket World Cup summit clash underway between hosts England and Australia at the Lords. And in FIFA World Cup, Brazil to take on Norway in the round of 16 at New Jersey tonight. And that is all in the news at 9. Good night.
1: ਹੁਣੇ ਤੁਸੀਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਰਾਹੀਂ ਸੁਣ ਰਹੇ ਸੀ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਰਾਤ ਦੇ 9:15 ਤੇ ਲੋ ਹੁਣ ਸੁਣੋ ICC ਵੂਮੈਨਸ T20 ਵਰਲਡ ਕੱਪ 2026 ਦੇ ਫਾਈਨਲ ਮੈਚ ਜੋ ਕਿ ਲੋਰਡਸ ਕ੍ਰਿਕਟ ਗਰਾਊਂਡ ਲੰਡਨ ਵਿਖੇ ਖੇਡਿਆ ਜਾ ਰਿਹਾ ਹੈ ਉਸ ਦਾ ਅਖੀ ਡਿੱਠਾ ਹਾਲ। ਥੋੜੀ ਦੇਰ ਲਈ ਇਸ ਦਾ ਸਾਡੇ ਨਾਲ ਇੰਤਜ਼ਾਰ ਕਰੋ।
2: ਉਨਕੋ ਹੋਣਾ ਹੈ ਪਿਚ ਕਿਤਨਾ ਅਲਾਊ ਕਰ ਰਹੀ ਹੈ ਔਰ ਕਿਤਨੇ ਰਨੋਂ ਕੀ ਆਵਸ਼ਕਤਾ ਹੋਗੀ। ਭਾਈ ਇੱਕ ਜਵਾਬ ਤੋਂ ਸਿੱਧਾ ਸਾਦਾ ਹੈ, ਜ਼ਿਆਦਾ ਸੇ ਜ਼ਿਆਦਾ ਰਨ ਚਾਹੀਏ ਹੋਣਗੇ ਆਸਟ੍ਰੇਲੀਆ ਕੇ ਖਿਲਾਫ਼। ਵੋ ਆਪਕੋ ਬਖਸ਼ਤੇ ਕਹਾਂ ਹੈ। ਔਰ ਬੈਟਿੰਗ ਲਾਈਨਅਪ ਅਗਰ ਆਪ ਦੇਖੇ ਤੋ ਲੂਸੀ ਹੈਮਿਲਟਨ ਜੋ ਨੰਬਰ 11 ਪਰ ਆਏਗੀ ਵੋ ਅੰਡਰ 19 ਕੈਪਟਨ ਹੈ ਔਰ ਨੰਬਰ 3 ਪਰ ਖੇਲਤੀ ਥੀ 98 ਰਨ 4 ਵਿਕਟ ਪਰ। ਸਦਰਲੈਂਡ ਕੀ ਤੀਸਰੀ ਗੇਂਦ 15ਵੇਂ ਓਵਰ ਕੀ ਔਰ ਸ਼ਫਲ ਕਰਤੇ ਹੋਏ ਆਫ ਸਟੰਪ ਕੇ ਬਾਹਰ ਆ ਗਈ ਔਰ ਫਿਰ ਘੂਮ ਕਰ ਉਲਟਾ ਖੇਲਾ ਉਸਕੋ ਔਨ ਸਾਈਡ ਮੇ ਮੋੜ ਦਿਆ ਉਸ ਗੇਂਦ ਕੋ ਬਾਉਂਡਰੀ ਲਾਈਨ ਕੇ ਕਰੀਬ ਵੋ ਗੇਂਦ ਫੀਲਡ ਹੋ ਰਹੀ ਹੈ ਤਬ ਤੱਕ ਪਲਟ ਕਰ ਆਤੀ ਹੈ ਕਿਆ ਦੂਸਰੇ ਰਨ ਕੇ ਲੀਏ। ਦੇਖੀਏ ਰਫਤਾਰ ਮੇ ਲਗਾਤਾਰ ਪਰਿਵਰਤਨ, ਕੇਵਲ 103